Why?

Life.

ਵੇਖੀ ਜਗਤ ਪਾਇਆ ਇਕਨਾ ਨੂੰ ਤੂੰ ਮੇਲ ਲੈ ਇੱਕ ਆਪੋ ਤੁਤ ਖਵਾਇਆ।

ਸਾਦ ਨਾ ਮਾਰੀਏ ਜਿਹਾ ਘਾਲੇ ਘਾਲਣਾ ਤੇਵੇ ਹੋ ਨਾ ਪਚਾਰੀਏ ਐਸੀ ਕਲਾ ਨਾ ਖੇਡੀਏ ਨਾ ਖੇਡੀਏ ਜਿਤ ਦਰਗਾਹ ਗਿਆ ਹਾਰੀਏ ਪੜਿਆ ਅਤੇ ਉਮੀਆ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰੀਏ ਮੋਹ ਚਲੇ ਸੋ ਅੱਗੇ

बिबद बिख्याता है नहीं ससुरार सास ससुरा सारो और सारी नहीं।

Yeah.

0: ਪਾਵਰ ਫੇਰ
1: ਦੁੱਖ ਸੁੱਖ ਪਾਈਏ ਹੈ
2: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਏ
1: ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
2: ਨਾਨਕ ਹੁਕਮੇ ਜੇ ਬੁਝੈ ਤਾਂ ਹਮੈ ਕਹੈ ਨਾ ਕੋਈ
1: ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨੀਸਾਨ
2: ਗਾਵੇ ਕੋ ਗੁਣ ਵਡਿਆਈ ਆਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ
1: ਗਾਵੇ ਕੋ ਸਾਜ ਕਰੇ ਤਨ ਖੇ ਗਾਵੇ ਕੋ ਜੀ ਲੈ ਫਿਰ ਦੇਹ
2: ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਦ ਰਹ ਦੂਰ
1: ਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ
2: ਦੇਦਾ ਦੇ ਲੈ ਦੇ ਥਕ ਪਾਹੇ ਜੁਗਾ ਜੁਗੰਤਰ ਖਾਹੇ
1: ਖਾਹੇ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪਰਵਾਹੋ
2: ਸਾਚਾ ਸਾਹਿਬ ਸਚ ਨਾਏ ਪਾਕਿਆ ਪਾਉ
1: ਆਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ
3: ਫੇਰ ਕੇ ਅੰਗੇ ਰਖੀਐ ਜਿਤ ਸੇ ਦਰਬਾਰ
1: ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ
3: ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਨੀ
1: ਆਵੈ ਕਪੜਾ ਨਦਰੀ ਮੋਖ ਦਵਾਰ
3: ਨਾਨਕ ਏਵੇ ਜਾਣੀਐ ਸਭ ਆਪੇ ਸਚਿਆਰ
1: ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ
3: ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ
1: ਸੁਣੀਐ ਮਨ ਰੱਖੀਐ ਭਾਉ ਦੁੱਖ ਪਰਹਾਰ ਸੋ ਘਰ ਲੈ ਜਾਏ
3: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਿਆ ਸਮਾਈ
1: ਗੁਰੀਸ਼ਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
3: ਜੇ ਉਹ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ
1: ਗੁਰੂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
3: ਤੀਰਥ ਨਾ ਵਾਜੇ ਤਿਸ ਪਾਵਾ ਬਿਨ ਪਾਣੇ ਕੇ ਨਾਹੀ ਕਰੀ
1: ਜੇ ਤੀ ਸਿਰ ਠੋ ਪਾਈ ਵੇਖਾਂ ਬਿਨ ਕਰਮਾਂ ਕੀ ਮਿਲੈ ਲਈ
3: ਮਨ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰੂ ਇੱਕ
1: ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
3: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ
1: ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੇ ਸਭ ਕੋਈ
3: ਚੰਗਾ ਨਾ ਉਰਖਾਇ ਕੈ ਜਸ ਕੀਰਤ ਜਗਲੇ
1: ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ
3: ਕੀਟਾ ਅੰਦਰ ਕੀਟ ਕਰ ਦੋਸੀ ਦੋਸ
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ
3: ਦੇਹਾ ਕੋਈ ਨ ਸੁਜੀ ਜੇ ਤਿਸ ਗੁਣ ਕੋਈ ਕਰੇ
1: ਸੁਣੈ ਸਹਿਦ ਪੀਰ ਸੁਰਨਾ ਸੁਣੈ ਧਰ ਧਵਲੇ ਆਕਾਸ਼
3: ਸੁਣੈ ਦੀਪ ਲੋ ਪਾਤਾਲ ਸੁਣੈ ਪੋਈ ਨ ਸਕੇ ਕਾਲ
1: ਭਗਤਾਂ ਸਦਾ ਵਗਾ ਸੁਣੈ ਦੁਖ ਪਾਪ ਕਾ ਨਾਸ
3: ਸੁਣੈ ਈਸ਼ਰ ਵਰਮਾ ਇੰਦ ਸੁਣੈ ਮੁਖ ਸਲਾਹਣ ਮੰਦ
1: ਜੁਗ ਜੁਗ ਤਨ ਪੇ ਸੁਣੈ ਸ਼ਾਸਤ ਸਿਮਰਤ ਵੇਦ
3: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
1: ਸਤ ਸੰਤੋ ਗਿਆਨ ਸੁਣੈ ਅਠ ਸਟਕਾ ਇਸ਼ਨਾਨ
3: ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਜ ਧਿਆਨ
1: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
3: ਸੁਣੈ ਸਰਾਂ ਗੁਣਾ ਕੇ ਗਾ ਸੁਣੈ ਸੇਖ ਪੀਰ ਪਾਤਸ਼ਾਹ ਸੁਣੈ
1: ਅੰਦੇ ਪਾਵੇ ਰਾਹੂ ਸੁਣੈ ਹਾਥ ਵੈ ਸਗਾਹੂ
3: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
1: ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ
3: ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵੇ ਕਰਨ ਵਿਚਾਰ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ
3: ਮੰਨੇ ਸੁਰਤ ਹੋਵੇ ਮਨ ਬੁੱਧ ਮਨੈ ਸਗਲ ਭਵਨ ਕੀ ਸੁਧ
1: ਮਨੈ ਮੋ ਚੋਟਾ ਨਾ ਖਾਏ ਮਨੈ ਜਮਕਾ ਸਾਥ ਨਾ ਜਾਏ
3: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ
1: ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਏ
3: ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ
1: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ
3: ਮਨੈ ਪਾਵੇ ਮੋਖ ਦਵਾਰ ਮਨੈ ਪਰਵਾਰੇ ਸਦਾਰ
1: ਮਨੈ ਤਰੈ ਤਾਰੀ ਗੁਰ ਸਿੱਖ ਮਨੈ ਨਾਨਕ ਭਵੈ ਨ ਭਿੱਖ
3: ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ
1: ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨ
3: ਪੰਚੇ ਸੋਹੇ ਦਰਾ ਜਾਨ ਪੰਚਾ ਕਾ ਗੁਰ ਏਕ ਧਿਆਨ
1: ਜੇ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ
3: ਕੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ
1: ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉਪਰ ਕੀਤਾ ਭਾਰ
3: ਧਰਤੀ ਹੋਰ ਪਰੇ ਹੋਰ ਹੋਰ ਦਿਸੇ ਭਾਰ ਤਲੇ ਕਵਣ ਜੋਰ
1: ਜੀ ਜਾਂਤਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ
3: ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ
1: ਹੋਏ ਤਾਂ ਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੂਤ
3: ਕੀਤਾ ਪਸਾਓ ਏਕੋ ਕਵਾਓ ਤਿਸੇ ਹੋਏ ਲਖ ਦਰਿਆ
1: ਕੁਦਰਤ ਗਵਨ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ
3: ਜੋਤਿਤ ਪਾਵੈ ਸਾਈਂ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਅਸੰਖ ਜਾਪ ਸੰਖ ਭਾਉ ਅਸੰਖ ਪੂਜਾ ਸੰਖ ਤਪ ਤਾਓ
3: ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
1: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅਸੰਖ ਦਾਤਾਰ
3: ਅਸੰਖ ਸੂਰ ਮੋਹ ਬਖਸਾਰ ਅਸੰਖ ਮੋਲੇ ਵਲਾਏ ਤਾਰ
1: ਕੁਦਰਤ ਕਵਣ ਕਹਾ ਵਿਚਾਰ ਵਾਰਨ ਜਾਵਾਂ ਇੱਕ ਵਾਰ
3: ਜੋਤਿ ਪਾਵੈ ਸਾਈਂ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ।

0: ਸੰਖ ਮੋਰ ਖਾਂਦ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਾ ਜਾਏ ਜੋਰ ਅਸੰਖ ਗਲਵੜ ਹਤਿਆ ਕਮਾਏ
0: ਅਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆਰ ਕੂੜੇ ਫਿਰਾਏ
1: ਅਸੰਖ ਮਲੇਸ਼ ਮਲ ਪਖਾਏ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹਿ ਵਿਚਾਰ ਵਾਰਨ ਜਾਵਾ ਇਕ ਵਾਰ
1: ਜੋਤਿ ਪਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਸੰਖ ਨਾਵ ਸੰਖ ਥਾਵ ਗਮ ਗਮ ਅਸੰਖ ਲੋ
1: ਅਸੰਖ ਕਹੇ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ
0: ਅਖਰੀ ਲਿਖਣ ਬੋਲਣ ਬਾਣ ਅੱਖਰਾਂ ਸਰ ਸੰਜੋਗ ਬਖਾਨ
1: ਜਿਨੇ ਲਿਖੇ ਤਿਸ ਨਾਹੀਂ ਜੇ ਫਰਮਾਏ ਤਿਵ ਤੇ ਪਾਏ
0: ਜੇਤਾ ਕੀਤਾ ਤੇਤਾ ਨਾਉ ਬਿਨ ਨਾਵੇ ਨਾਹੀ ਕੋ ਥਾਉ
1: ਕੁਦਰਤ ਕਵਣ ਕਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ
0: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
1: ਭਰੀਏ ਹੱਥ ਪੈਰ ਤੰਦੇ ਪਾਣੀ ਧੋਤੈ ਉਤਰਸ ਖੇ
0: ਬੋਤ ਪਲੀਤੀ ਕਾਪੜ ਹੋਏ ਦੇ ਸਾਬੂਨ ਲਈਆ ਹੋ ਧੋਏ
1: ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾ ਵੈ ਕੇ ਰੰਗ
0: ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ
1: ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵੋ ਜਾਓ
0: ਜੇ ਤਪ ਦਇਆ ਦਾ ਦਾਨ ਜੇ ਕੋ ਪਾਵੇ ਤਿਲਕਾ ਮਾਨ
1: ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰ ਗਤ ਤੀਰਥ ਮਲ ਨਾ
0: ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵੈਣ ਗੁਣ ਕੀਤੇ ਭਗਤ ਨਾ ਹੋਏ
1: ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ
0: ਸੋ ਵੇਲਾ ਵਕਤ ਕਵਨ ਕਵਨ ਥਿਤ ਕਵਨ ਵਾਦ
1: ਕਵਨ ਸਿਰਤੀ ਮਹਾ ਕਵਨ ਜਿਤ ਹੋਆ ਆਕਾਰ
0: ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਨ
1: ਵਕਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ
0: ਕੁਰਾਨ ਨਾ ਜੋਗੀ ਜਾਨ ਰਤਮਾ ਹੋਣਾ ਕੋਈ
1: ਕਿਆ ਕਰਤਾ ਸਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ
0: ਪਰ ਆਖਾਂ ਕਿਵ ਸਾ ਲਾਈ ਕਿਉਂ ਵਰਣੀ ਕਿਵ ਜਾਣਾ
1: ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ
0: ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ
1: ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆਨ
0: ਪਾਤਾਲ ਨਾ ਪਾਤਾਲ ਲਖਾ ਗਾਸਾਇਆ ਗਾਸ
1: ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਬਾਤ
0: 618 ਕਹਿਣ ਕਿਤੇਬਾਂ ਸਲੂ ਇੱਕ ਧਾਤ
1: ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਬਣਾਸ
0: ਨਾਨਕ ਵੱਡਾ ਆਖੀ ਆਪੇ ਜਾਣੇ ਆਪ
1: ਸਾਲਾ ਹੀ ਸਲਾ ਏਤੀ ਸੁਰਤ ਨਾ ਪਾਈਐ
0: ਨਦੀਆਂ ਤਾਂ ਵਾਪ ਵੈ ਸਮੁੰਦ ਨਾ ਜਾਣੀਐ
1: ਸਮੁੰਦ ਸਾ ਸੁਲਤਾਨ ਗਹਿਰਾ ਸੇਤੀ ਮਾਲ ਧਨ
0: ਕੀੜੀ ਤੋਲਣਾ ਹੋਵਣੀ ਜਿਤ ਸਮਨ ਹੋਣਾ ਵਿਸਰੈ
1: ਅੰਤ ਨਾ ਸਿਫਤੀ ਕਹਿਣ ਅੰਤ ਅੰਤ ਨਾ ਕਰਨੇ ਦੇਣ
0: ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ
1: ਅੰਤ ਨਾ

0: ਬਹੁਤਾ ਕਹੀਏ ਬਹੁਤਾ
1: ਸਦਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਉ
0: ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ
1: ਏਵਡ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ
0: ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ
1: ਮੰਗੇ ਜੋ ਦੋ ਪਾਰ ਕਿਤਿਆਂ ਗਣਤ ਨਹੀਂ ਵਿਚਾਰ
0: ਕਿਤੇ ਖਪ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖ ਖਾਈ
1: ਕਿਤਿਆ ਦੁਖ ਭੁਖ ਸਦ ਮਾਰੇ ਪੈਦਾ ਤੇਰੀ ਦਾਤਾਰ
0: ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਈ
1: ਜੇ ਕੋ ਖਾਏ ਕਾਖਣ ਪਾਇਓ ਜਾਣੇ ਜੀਤੀਆਂ ਮੈਂ ਖਾਏ
0: ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕਈ ਕੇ
1: ਜਿਸਨੋ ਬਖਸ਼ੇ ਸਭ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹੋ
0: ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਭੰਡਾਰ
1: ਲਾਵੇ ਮੁੱਲ ਜਾਹੇ ਮੁੱਲ ਪਾਏ ਮੁੱਲਾ ਸਮਾਹੇ
0: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
1: ਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ
0: ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਬਲਾਏ
1: ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਨ
0: ਆਖੇ ਵਰਮੇ ਆਖੇ ਇੰਦ ਆਖੇ ਗੋਪੀ ਤੇ ਗੋਬਿੰਦ
1: ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ
0: ਆਖੇ ਦਾਨਮ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ
1: ਆਖੇ ਆਖਣ ਪਾਏ ਕੀਤੇ ਕਹਿ ਕਹਿ ਉੱਠ ਉੱਠ ਜਾਏ
0: ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ
1: ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ
0: ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗੋਵਾਰਾ ਗੋਵਾਰ
1: ਕੇ ਹਸੋ ਕਰਕੇ ਹਜਤ ਬੈ ਸਰਬ ਸੰਭਾਲੇ
0: ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਨ ਹਾਰੇ ਤੇ
1: ਰਾਗ ਭਰੀ ਸੋ ਕਹੀ ਅਨਕੀਤੇ ਗਾਵਨ ਹਾਰੇ
0: ਗਾਵੇ ਤੁਨੂ ਪੌਣ ਪਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ
1: ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ
0: ਗਾਵੇ ਈਸ਼ਰ ਵਰਮਾ ਦੇਵੀ ਸੋਹਣ ਸਦਾ ਸਵਾਰੇ
1: ਗਾਵੇ ਇੰਦੇ ਦਾਸਨ ਬੈਠੇ ਦੇਵਤਿਆਂ ਦਰ ਨਾਲੇ
0: ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ
1: ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
0: ਗਾਵਨ ਪੰਡਿਤ ਪੜ ਰਖੀ ਸਰ ਜੁਗ ਜੁਗ ਭੇਦਾ ਨਾਲੇ
1: ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ
0: ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ
1: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
0: ਗਾਵੇ ਖੰਡ ਮੰਡਲ ਪਰਪੰਡਾ ਕਰ ਕਰ ਰੱਖੇ ਤਾਰੇ
1: ਤੁਦ ਨੂੰ ਗਾਵੇ ਜੋ ਤੁਦ ਭਾਵਨ ਅਤੇ ਤੇਰੇ ਭਗਤ ਰਸਾਲੇ
0: ਹੋਰ ਕਿਤੇ ਗਾਵਨ ਸੇ ਮੈਂ ਚਿਤ ਨਾ ਆਵਣ ਨਾਨੇ ਕਿਆ ਵਿਚਾਰੇ
1: ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ
0: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ
1: ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜੈਨੂ ਪਾਈ
0: ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸੀ ਵਡਿਆਈ ਜੋ
1: ਸੁਭਾਵ ਹੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ
0: ਸੋ ਪਾਤ ਸਾਹੋ ਸਾਹਾਂ ਪਾਤ ਸਾਹਿਬ ਨਾਨਕ ਰਹਿਣ ਰਜਾਈ
1: ਦਾ ਸੰਦੋਖ ਸ਼ਰਮ ਪਤ ਝੋਲੀ ਧਿਆਨ ਕਰੇ ਵਿਭੂਤ
0: ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ
1: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ
1: ਬੇਸ ਆਂਦਾ ਭੰਡਾਰਨ ਘਟ ਘਟ ਵਾਜੈ ਨਾਦ
0: ਆਪ ਨਾਥ ਨਾਥੀ ਸਭ ਜਾਗੀ ਰਿਧ ਸਿਧ ਅਵਰਾ ਸਾਧ
1: ਜੋਗ ਵਿਜੋਗ ਦੋਹੀ ਕਾਰ ਚਲਾਵੈ ਲੇਖੇ ਆਵੈ ਭਾਗ
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ
1: ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ
0: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
1: ਸੁਭਾਵੈ ਤਵੈ ਚਲਾਵੈ ਜਬ ਹੋਵੈ ਪੁਰਮਾਨ
0: ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਡਾਨ
1: ਆਦੇਸ ਤਿਸੈ ਆਦੇਸ ਆਦ ਨੀਲੋ ਨਾਦ ਅਨਾਹਤ ਜੁਗ ਜੁਗ ਏਕੋ ਬੇਸ
0: ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ
1: ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ
0: ਆਦੇਸ ਤਿਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ
1: ਦੂਜੀ ਬੋ ਲੱਖੋ ਲੱਖ ਹੋਵੇ ਲੱਖ ਵੀਸ
0: ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼
1: ਤਾਏ ਪਤ ਪਵੜੀਆਂ ਚੜੀਏ ਹੋਏ ਅਕੀਸ
0: ਸੁਣ ਗੱਲਾਂ ਆਕਾਸ਼ੀ ਕੀਤਾ ਈਰੀਸ
1: ਨਾਨਕ ਨਦਰੀ ਪਾਈਏ ਕੂੜੀ ਕੂੜੈ ਠੀਸ
0: ਆਖਣ ਜੋਰ ਚੁਪੇ ਨਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ
1: ਜੋਰ ਨਾ ਜੀਵਨ ਮਰਨ ਜੋਰ ਜੋਰ ਨਾ ਰਾਜ

0: ਧਰਤ ਦਿਵਸ ਰਾਤ
1: ਦੋਇ
0: ਦਾਈ ਦਇਆ ਖੇਲੇ ਸਗਲ ਜਗਤ ਚੰਗੇ ਆਈਆਂ ਬੁਰੀਆਂ ਆਈਆਂ ਵਾਚ ਕਰਮ।

0: ਸਤਿਗੁਰ ਪ੍ਰਸਾਦ ਵਾਪ੍ਰਸਾਦ ਸੋਈਏ ਪਾਤਸ਼ਾਹੀ ਦਸਵੀਂ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ
1: ਸੂਰ ਸਰਾਧਨ ਸੁਧ ਸਦਾਹਿਕ ਸੰਤ ਸਮੂਹ ਅਨੇਕ ਮਤੀ ਕੇ
0: ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਤ ਕਉ ਨ ਦੇਖੀਅਤ ਪ੍ਰਾਣ ਪਤੀ ਕੇ
1: ਸ੍ਰੀ ਭਗਵਾਨ ਕੀ ਭਾਈ ਕਿਰਪਾ ਹੁੰਦੇ ਏਕਰਤੀ ਬਿਨ ਏਕਰਤੀ ਕੇ
0: ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੁਰੰਗ ਸਵੰਗ ਸਵਾਰੇ
1: ਓਟ ਰੰਗ ਕਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਹਰੀ ਭਜਾਨ ਕੇ ਭੂ ਭਲੀ ਬਿਦਨਿਆ ਆਵਤ ਸੀਸ ਨ ਜਾਤ ਵਿਚਾਰੇ ਗੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਰਾਜ ਹਜਾਰੇ
0: ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸ਼੍ਰੀਪਤਿ ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਦਾਰੇ
0: ਤੀਰਥ ਨਾਨ ਦਿਆ ਦਮ ਦਾਨ ਸੁਸੰਜਮ ਨੇ ਮਨ ਇੱਕ ਬਸਿੱਖ ਹੈ
1: ਪ੍ਰਾਣਕ ਦੇਵ ਕਰਾਨ ਜਮੀਨ ਜਵਾਨ ਸਵਾਨ ਕੇ ਪੇਖੇ
0: ਪੌਣ ਆਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੇ
1: ਸ਼੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੇ
0: ਸੁਧ ਸੁਪਾਹ ਦਰੰਤ ਦੁਬਹਾ ਸੋ ਸਾਸ ਨਾਂਦਰ ਜਾਨ ਦਲੇਂਗੇ
1: ਭਾਰੀ ਗਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਤੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇਂਗੇ
1: ਸ਼੍ਰੀਪਤਿ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨੀ ਦਾਨ ਚਲੇਂਗੇ
0: ਵੀਰ ਪਾਰ ਬੜੇ ਬੜੇ ਆਰ ਵਿਚਾਰੇ ਸਾਰ ਕੀ ਧਾਰ ਪਛਈਆ ਗਾੜੇ ਗੜਾਨ ਕੋ ਤੋੜ ਨਹਾਰ ਸੋ ਬਾਤ ਨਹੀ ਚਕਚਾਰ ਲਵਈਆ ਦਾਨਵ ਦੇਵ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੇਂਗੇ
1: ਜਲ ਮੇ ਥਲ ਮੇ ਪਲ ਹੀ ਪਲ ਮੇ ਸਭ ਥਾਪ ਥਪੇਂਗੇ
0: ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬੋ ਪੁੰਜ ਖਪੇਂਗੇ ਮਾਨਵ ਇੰਦਰ ਗਜਿੰਦਰ ਨਰਾਤ ਵਜੋਂ ਅੰਤਰ ਲੋਕ ਰਾਜ ਕਰੇਂਗੇ
1: ਨਾਨਕ ਜਾਤਕ ਦਾਨ ਅਨੇਕ ਸਵੰਬਰ ਸਾਜ ਭਰੇਂਗੇ
0: ਬ੍ਰਹਮੇਸ਼ਰ ਬਿਸਨ ਸਚੀ ਪਤੰਤ ਫਸੇ ਜਮ ਫਾਸ ਭਰੇਂਗੇ
1: ਨਰ ਸ਼੍ਰੀ ਪਤ ਕੇ ਪਰਸੈ ਭਗਤੇ ਨਰ ਫੇਰ ਨਾ ਦੇ ਤਰੇਂਗੇ
0: ਕਹਾਂ ਪਿਓ ਜਦੋਂ ਵੀ ਲੋਚਨ ਮੂੰਹ ਦੁਖੈ ਬੈਠ ਰਹੇ ਹੋ ਭਗਤਿਆਂ ਲਗਾਏ ਹੋ
1: ਨਾਨਕ ਪ੍ਰਿਓਲੀਏ ਸਾਧ ਸਮੁੰਦਰ ਲੋਕ ਗਿਓ ਪਰ ਲੋਕ ਗਵਾਏ ਹੋ
0: ਬਾਸ ਕੀਓ ਬਖਿਆਨ ਸੋ ਬੈਠ ਕੇ ਐਸੀ ਐਸੀ ਸੋ ਬੈਸ ਬਤਾਇਓ
1: ਸਾਚ ਕਹੋ ਸੋ ਲਿਓ ਸਵੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
0: ਕਾਹੂ ਲੈ ਪਾਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ
1: ਕਾਹੂ ਲਖਿਓ ਹਰ ਵਾਚੀ ਦਿਸਾ ਮੈਂ ਕਾਹੂ ਪਛਾਕੋ ਸੀ

0: ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵੀ ਬਾਜ ਬੇਨਤੀ ਚੌਪਈ ਹਮਰੀ ਕਰੋ ਆਦਰ ਅੱਛਾ ਪੂਰਨ ਹੋਏ ਚਿਤ ਕੀ ਇੱਛਾ ਹਮਰੇ ਦੁਸ਼ਟ ਸਭੈ ਤੁਮ ਕਾਵੋ ਆਪਾ ਦੇ ਮੋਇ ਬਚਾਵੋ ਮੋਰ ਅੱਛਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਸ ਸੰਘਰੀਐ ਮੈਂ ਸ਼ਾਟ ਕੋਈ ਅਵਰ ਨਾ ਧਿਆਉ ਜੋ ਬਰ ਚਾਹੂੰ ਸੋ ਤੁਮ ਤੇ ਪਾਊ ਆਪਾ ਦੇ ਮੁਝੇ ਉਭਰੀਐ ਵਰਨ ਕਾਲ ਕਾ ਤ੍ਰਾਸ ਸੁਨਵਰੀਐ
1: ਸਦਾ ਹਮਾਰੇ ਬੱਚਾ ਸ਼੍ਰੀ ਜੋ ਕਰਿਓ
0: ਰੱਖ।

0: ਸਤਰਨ ਕੋ ਪਲਮੋ ਵਧ ਕੀਓ।
1: ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਜਾਵਦ ਕਰ ਕਰਾ ਕਰਤਾਰਾ, ਪ੍ਰਜਾ ਤਰਤਵ ਦੇ ਅਪਾਰਾ। ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ।

0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆਏ
1: ਮਾਇਆ ਮੋਣੀ ਜਿਨੇ ਭਰਮ ਭਲਾਇਆ।

0: ਨਾਨਕ ਤੂੰ ਸਦਾ ਅਗੰਮ ਹੈ, ਤੇਰਾ ਅੰਤ ਨਾ ਪਾਇਆ।
1: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ।
0: ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ।
1: ਜੀ ਜੰਤ ਸਭ ਤੋਂ ਦੁਪਾਏ, ਇਕ ਵੇਖ ਪਰਸਣ ਆਇਆ।
0: ਓਅੰਕਾਰ ਚੁਕਾ, ਸਤਿਗੁਰੂ ਪੱਲਾ ਪਾਇਆ।
1: ਕਹਿ ਨਾਨਕ ਜਿਸ ਨੂੰ ਆਪ ਤੁਠਾ, ਤਿਨੇ ਅੰਮ੍ਰਿਤ ਗੁਰ ਤੇ ਪਾਇਆ।
0: ਚਾਲ ਨਿਰਾਲੀ, ਚਾਲਾ ਨਿਰਾਲੀ, ਭਗਤਾਂ ਕੇਰੀ ਬਿਖਾ ਮਾਰਗ ਚੱਲਣਾ।
1: ਲਭ ਲੋਭ ਅਹੰਕਾਰ, ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ।
0: ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ।
1: ਗੁਰਪ੍ਰਸਾਦ ਜੀ ਨੀ ਆਪ ਤਜਿਆ ਹਰ ਵਾਸਨਾ ਸਮਾਣੀ।
0: ਨਾਨਕ ਚਾਲ ਭਗਤਾਂ, ਜੁਗੋ ਜੁਗ ਨਿਰਾਲੀ।
1: ਜਿਉ ਤੂੰ ਚਲਾਵੈ ਤੇ ਮੈਂ ਚੱਲਾਂ ਸਵਾਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਜਿਵੇਂ ਤੂੰ ਚਲਾਏ ਤੇ

0: ਹਰਿ ਆਇਆ ਪਵਿੱਤ ਹੋਏ ਗੁਰਮੁਖ ਜੀ ਨੀ ਧਿਆਇਆ
1: ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਵਿੱਤ ਸੰਗਤ ਸਵਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਜੇ ਸਹਿਸਾ ਨਾ
1: ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ
0: ਸਹਿਸਾ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ
1: ਸ਼ਬਦ ਲਾਗੋ ਹਰਿ

0: ਲਾਗਿਆ।
1: ਹੈ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
0: ਨਿਰਮਲ ਬਾਰੋ, ਨਿਰਮਲ ਬਾਰੋ ਤੇ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ।
1: ਕੂੜ ਕੀ ਸੋਏ ਪਹੁੰਚਿਆ ਨਾਹੀ, ਮਨਸਾ ਸੱਚ ਸਮਾਣੀ।
0: ਜਿਨੀ ਖਟਿਆ ਭੱਲੇ।

0: ਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ
1: ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋ ਹੋਰ ਕੱਚੀ ਬਾਣੀ
0: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
1: ਕਰੇ ਰਸਨਾ ਕਹਿਆ ਕਛੂ ਨਾ ਜਾਣੀ
0: ਚਿਤ ਜਿਨ ਕਾ ਹਿਰਲਾਇਆ ਮਾਇਆ ਬੋਲਣ ਪਹਿਰ ਵਾਣੀ
1: ਨਾਨਕ ਸਤਿਗੁਰ ਵਾਜੋ ਹੋਰ

0: ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਓ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ
0: ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ ਤਿਨ ਵਿਚੇ ਮਾਇਆ ਪਾਇਆ
1: ਹਰਾਪਾ ਮੁਲਕ ਹੈ ਮੁੱਲ ਨਾ ਪਾਇਆ ਜਾਏ
0: ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਲ ਲਾਏ
1: ਐਸਾ ਸਤਿਗੁਰ ਜੀ ਮਿਲੈ ਤਿਸ ਨੂੰ ਸਿਰ ਸੌਂਪੀਐ ਵਿਚੋਂ ਆਪ ਜਾਏ
0: ਤਿਸ ਮਿਲ ਰਹੇ

0: ਰਚਨ ਰਚਿਆ ਸੁ ਹਰ ਮਨਾ ਵਸਾਇਆ
1: ਪੂਰਬ ਲਿਖਿਆ ਪਾਇਆ
0: ਹੈ ਨਾਨਕੇ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
1: ਮੇਰਿਓ ਹਰ ਤੁਮੈ ਜੋਤਰੀ ਹਰ ਬਿਨ ਅਵਰਨਾ ਦੇ

ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਦਰਸ਼ਨ ਦੀਦਾਰ ਪਰਸਰਿਓ। ਸਤਿਗੁਰੂ ਪਾਤਸ਼ਾਹ ਜੀ ਦਾ ਪਾਵਨ ਮੁੱਖ ਵਾਕ ਸਰਵਣ ਕੀਤਾ ਹੈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਰਹਿਮਤ ਕਰਦੇ ਸੋਰਠ ਦੀ ਵਾਰ ਵਿੱਚੋਂ ਇਹ ਪਾਵਨ ਹੁਕਮਨਾਵਾਂ ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਨੇ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਗੁਰੂ ਦੀ ਦੱਸੀ ਹੋਈ ਸੇਵਾ ਜਿਹੜਾ ਮਨੁੱਖ ਕਰ ਲੈਂਦਾ ਉਹਨੂੰ ਸੁੱਖ ਪ੍ਰਾਪਤ ਹੁੰਦਾ ਹੈ, ਸੁੱਖ ਦੁੱਖ ਨਹੀਂ, ਫਿਰ ਦੁੱਖ ਲੱਗਦਾ ਨਹੀਂ। ਇਹ ਕੌਣ ਕਹਿ ਰਹੇ ਨੇ? ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸੇਵਾ ਦੀ ਗੱਲ ਕਰਦੇ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਬਹੁਤਾਤ ਵਿੱਚ ਸ਼ਬਦ ਜਦੋਂ ਪੜ੍ਹਨ ਨੂੰ ਮਿਲਦੇ ਨੇ, ਉਹ ਵਾਰ ਵਾਰ ਗੱਲ ਸੇਵਾ ਦੀ ਕਰਦੇ ਨੇ। ਵਡਹੰਸ ਰਾਗ ਅੰਦਰ ਵੀ ਪਾਤਸ਼ਾਹ ਜੀ ਕਹਿਣ ਲੱਗੇ, ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਹੋਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਸਤਿਗੁਰੂ ਪਾਤਸ਼ਾਹ ਜੀ 40 ਵਰੇ ਦੇਵੀ ਦੀ ਯਾਤਰਾ ਜਾਂਦੇ ਰਹੇ ਨੇ। ਜਦੋਂ ਗੁਰੂ ਮਿਲ ਗਿਆ, ਗੁਰੂ ਦੀ ਪ੍ਰਾਪਤੀ ਹੋਈ ਅਤੇ ਸੇਵਾ ਫਿਰ ਵੀ ਕੀਤੀ ਹੈ। 12 ਵਰੇ ਸੇਵਾ ਕੀਤੀ ਗਾਗਰ ਢੋਈ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ, ਗੁਰੂ ਦੇ ਦਰ 'ਤੇ ਟਿਕ ਕੇ ਦਿਨ ਰਾਤ ਸੇਵਾ ਕੀਤੀ, ਸਿਮਰਨ ਕੀਤਾ ਅਤੇ ਪਾਤਸ਼ਾਹ ਜੀ ਨੇ ਕਹਿ ਦਿੱਤਾ, ਭਾਈ ਇਹ ਦੁਨੀਆ ਦੇ ਲੋਕੋ, ਪੂਰੇ ਗੁਰੂ ਦੀ ਦੱਸੀ ਹੋਈ ਸੇਵਾ ਅਧੂਰੇ ਦੀ ਨਹੀਂ। ਜੇ ਕੋਈ ਕਰ ਲੈਂਦਾ ਤਾਂ ਉਹਨੂੰ ਸੁੱਖ ਪ੍ਰਾਪਤ ਹੁੰਦਾ, ਸੁੱਖ, ਫਿਰ ਦੁੱਖ ਨਾ ਲੱਗੇ ਆਏ। ਕਹਿਣ ਲੱਗੇ, ਦੁੱਖ ਨੇੜੇ ਨਹੀਂ ਟੁੱਕਦਾ, ਦੁੱਖ ਲੱਗਦਾ ਨਹੀਂ, ਦੁੱਖ ਨਹੀਂ ਆਉਂਦਾ ਉਹਨੂੰ। ਸਤਿਗੁਰੂ ਪਾਤਸ਼ਾਹ ਜੀ ਸੇਵਾ ਦੀ ਗੱਲ ਕਰਦੇ ਨੇ। ਸੇਵਾ ਅਤੇ ਸਿਮਰਨ ਸਿੱਖੀ ਅੰਦਰ 2 ਖੰਭ ਨੇ। ਜੇ ਇਕੱਲਾ ਸਿਮਰਨ ਹੋਵੇ ਤਾਂ ਕਹਿਣ ਲੱਗੇ ਆਤਮਕ ਉਡਾਰੀ ਨਹੀਂ ਲੱਗਦੀ, ਨਾਲ ਸੇਵਾ ਜ਼ਰੂਰੀ ਹੈ। ਜਿਸ ਤਰ੍ਹਾਂ ਪੰਛੀ 2 ਖੰਭਾਂ ਨਾਲ ਉੱਡਦਾ, ਉਸੇ ਤਰ੍ਹਾਂ ਗੁਰੂ ਘਰ ਵਿਖੇ ਗੁਰੂ ਦੀ ਦੱਸੀ ਹੋਈ ਸੇਵਾ ਅਤੇ ਸਿਮਰਨ ਜ਼ਰੂਰੀ ਹੈ। ਸਿਮਰਨ ਕਰਕੇ ਇਕੱਲਾ ਮਨ ਵਿੱਚ ਅਹੰਕਾਰ ਪੈਦਾ ਹੁੰਦਾ ਅਤੇ ਜਦੋਂ ਮਨੁੱਖ ਸੇਵਾ ਕਰਦਾ, ਕਿਸੇ ਦੇ ਜੂਠੇ ਬਰਤਨ ਮਾਂਜਦਾ, ਤੱਪੜ ਝਾੜਦਾ, ਸੰਗਤਾਂ ਦੀ ਸੇਵਾ ਵਿੱਚ ਲੱਗਦਾ, ਕਹਿਣ ਲੱਗੇ ਮਨ ਨਿਮਰਤਾ ਵੱਲ ਜਾਂਦਾ। ਜਦੋਂ ਮਨ ਨਿਮਰਤਾ ਵੱਲ ਜਾਂਦਾ ਫਿਰ ਕਹਿਣ ਲੱਗੇ ਸਿਮਰਨ ਅਤੇ ਸੇਵਾ ਦੋਨੋਂ ਕੰਮ ਕਰ ਜਾਂਦੇ ਨੇ। ਫਿਰ ਪ੍ਰਭੂ ਪਰਮਾਤਮਾ ਨਾਲ ਭਾਈ ਉਹਦਾ ਮੇਲ ਹੁੰਦਾ, ਦੁੱਖ ਨਹੀਂ ਲੱਗਦਾ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਗੁਰੂ ਦੀ ਸੇਵਾ ਤਾਂ ਸਫਲ ਹੈ, ਫਲਦਾਇਕ ਹੈ। ਇੱਕ ਤਿਲ ਮਾਤਰ ਵੀ ਗੁਰੂ ਦੇ ਦਰ 'ਤੇ ਕੋਈ ਸੇਵਾ

ਕਰ ਲਈ ਕਹਿਣ ਲੱਗੇ ਉਹ ਵੀ ਪ੍ਰਵਾਨ ਹੁੰਦੀ ਹੈ। ਪ੍ਰਭ ਤਾ ਕਾ ਘਾਲਿਆ ਇੱਕ ਤਿਲ ਨਾ ਗਵਾਵੈ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸ਼ਰਤ ਇਹ ਹੈ ਚਿੱਤ ਲਾ ਕੇ ਕਰੇ, ਦਿਖਾਵੇ ਦੀ ਨਾ ਹੋਵੇ। ਬਹੁਤਾਤ ਵਿੱਚ ਸੇਵਾ ਵਿਖਾਵੇ ਦੀ ਹੁੰਦੀ ਹੈ ਵੀ ਜਿੱਥੇ ਮੈਨੂੰ 10-20-15 ਜਣੇ ਲੋਕ ਖੜ ਕੇ ਦੇਖਣ ਉੱਥੇ ਸੇਵਾ ਹੋਵੇ, ਜਿੱਥੇ ਕੋਈ ਦੇਖੇ ਨਾ ਉੱਥੇ ਮਨੁੱਖ ਛੇਤੀ ਸੇਵਾ ਕਰਨ ਲਈ ਤਿਆਰ ਨਹੀਂ ਹੁੰਦਾ। ਖੈਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ। ਸਤਿਗੁਰੂ ਦੇ ਆਸ਼ੇ ਅਨੁਸਾਰ ਸੇਵਾ ਹੋਏ ਅਤੇ ਜਿਨ੍ਹਾਂ ਨੇ ਫਿਰ ਸੇਵਾ ਕੀਤੀ ਕਹਿਣ ਲੱਗੇ ਤੁਮਰੀ ਸੇਵਾ ਕੌਣ ਕੌਣ ਨਾ ਤਾਰੇ। ਦੁਨੀਆ ਦੇ ਅੱਜ ਤੱਕ ਦੱਸੋ ਪ੍ਰਭੂ ਪਰਮਾਤਮਾ ਦੀ ਸੇਵਾ ਕਰਕੇ ਕਿਹੜਾ ਭਾਈ ਤਰਿਆ ਨਹੀਂ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਖੁਸ਼ੀ ਪ੍ਰੋ ਹੋਇਓ ਲਾਖੀ ਨਾਮ। ਕਹਿਣ ਲੱਗੇ ਸਾਰਿਆਂ ਨੇ ਸੇਵਾ ਕੀਤੀ ਹੈ ਤਾਂ ਪ੍ਰਭੂ ਪਰਮਾਤਮਾ ਦੇ ਦਰ 'ਤੇ ਪ੍ਰਵਾਨ ਹੋਇਆ। ਸੇਵਾ ਦਾ ਪਾਤਸ਼ਾਹ ਜੀ ਕਹਿੰਦੇ ਨੇ ਕਿ ਫਲ ਇਦੋਂ ਵੱਡਾ ਹੋਰ ਕੀ ਮਿਲਦਾ। ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਸ਼ ਨਾ ਵਸਾਏ। ਕਹਿਣ ਲੱਗੇ ਉਹਦਾ ਜਨਮ ਮਰਨ ਹੀ ਮਿਟ ਜਾਂਦਾ, ਖਤਮ ਹੋ ਜਾਂਦਾ ਜਮ ਕਾਲ ਦਾ, ਕੁਛ ਬਸ ਨਹੀਂ ਚੱਲਦਾ ਇੱਥੇ। ਹਰ ਛੇਤੀ ਮਨ ਰਵ ਰਿਹਾ ਸੱਚੇ ਰਹਿਆ ਸਮਾਏ। ਹਰੀ ਵਾਹਿਗੁਰੂ ਪਰਮਾਤਮਾ ਦੇ ਨਾਲ ਮਨ ਜਿਹੜਾ ਮਿਲਿਆ ਰਹਿੰਦਾ ਉਹਦੇ ਵਿੱਚ ਸਮਾ ਜਾਂਦਾ। ਨਾਨਕ ਹੋਂ ਬਲਿਹਾਰੀ ਤਿੰਨ ਕਹੋ ਜੋ ਚੱਲਣ ਸਤਿਗੁਰ ਭਾਏ। ਦਾਸ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਭਾਈ ਜਿਹੜੇ ਫਿਰ ਇਹ ਕਮਾਈ ਕਰ ਲੈਂਦੇ ਨੇ, ਘਾਲ ਕਰ ਲੈਂਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਕੁਰਬਾਨ ਜਾਂਦਾ ਜਿਹੜੇ ਸਤਿਗੁਰੂ ਦੇ ਭਾਏ ਤੋਂ ਭਾਵ ਪਿਆਰ ਵਿੱਚ ਚੱਲਦੇ ਨੇ, ਪਿਆਰ ਵਿੱਚ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾ ਲੈਂਦੇ ਨੇ। ਸੋ ਗੁਰੂ ਪਾਤਸ਼ਾਹ ਜੀ ਰਹਿਮਤ ਕਰਨ ਸਾਨੂੰ ਵੀ ਨਾਮ ਦੀ ਦਾਤ, ਸਤਿਸੰਗ ਦੀਆਂ ਘੜੀਆਂ, ਸੇਵਾ ਅਤੇ ਸਿਮਰਨ ਪਾਤਸ਼ਾਹ ਜੀ ਬਖਸ਼ਿਸ਼ ਕਰਨ ਜੀ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ

Why?

ਨੀਲ ਵਸਤਰ ਲੈ ਕੱਪੜੇ ਪੈਰੇ ਤੁਰਕ ਪਠਾਣੀਆਂ ਮੁਲਕੀਆ ਚਾਰੇ ਵੇਦ ਹੋਏ ਸੱਚਿਆਰ ਪੜੇ ਗੁਣੇ ਤਿੰਨ ਚਾਰ ਵਿਚਾਰ ਆਓ ਭਗਤ ਨੀਚ ਸਦਾ ਤਾਂ ਨਾਨਕ ਮੁਖੰਤਰ ਪਾਏ।

ਕੌੜੀ ਸਤਿਗੁਰ ਵਿੱਟੋ ਵਾਰ ਜਿੱਤ ਮਿਲੇ ਖਸਮ ਸਵਾਲਿਆ ਫਸਲ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਜਿਨ ਕਰ ਉਪਦੇਸ਼ ਕਿਆ ਨਹੀਂ ਦਿੰਦੀ ਹੈ ਨਿਤਰੀ ਚਿਕ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਨ ਜਾ ਰਿਹਾ ਸਤਿਗੁਰੇ ਬੋਈਤਾ ਵਰਲੇ ਕਿਨੇ ਵਿਚਾਰਿਆ ਕਰ ਕਿਰਪਾ ਬਾਰ ਉਤਾਰਿਆ ਕਰ ਕਿਰਪਾ ਬਾਰ।

ਸਦਾ ਪਹਿਲਾ ਸਿਮਰ ਰੂਪ ਸਰਾਜਾ ਦ੍ਰਿਵਿਆ ਤਮੋਚ ਹੋਇ ਜੇ ਆਵੇ ਆਸ ਕਰ ਜੈ ਨਿਰਾਸ ਕਰ ਫਲ ਵਿਕੇ ਫੁਲ ਬਕ ਬਕੇ ਕਮਲੇ ਆਵੇ ਪਤ ਮਿੱਠਤ ਨੀਵੀ ਨਾਨਕਾ ਗੁੰਚ ਗਈਆਂ।

ਬੜੇ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵੜਾ ਮੰਨਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੀਏ ਮਨ ਪਾਉਂਦੇ ਰਾ ਪੀੜੇ ਕੇ ਜਾਵੜਾ ਨੰਗਾ ਤੁਝ ਤਾਲਿਆ ਤਾਂ ਕਿਸੇ ਕਾ ਡਰਾਵਣਾ।

ਸਾਹਿਬ ਦਿਆਰ ਕਿਰਪਾ ਕਰੇ ਤਾਂ ਸਾਈ ਕਰ ਕਰਾਏ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਆਏ ਸੀ, ਹੁਕਮ ਮੰਨੇ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਿਲ ਪਾਏ ਸੀ, ਖਸਮੇ ਭਾਵੇ ਸੋ ਕਰੇ ਮਨ ਚੰਦਿਆ ਸੋ ਫਲ ਪਾਏ।

ਸਤਿਗੁਰ ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਬਣਾਈਆਂ ਸਹਿ ਮੇਲੇ ਤਾਂ ਨਵੀਆਂ ਆਈਆਂ ਜਦ ਸਮਾਧਾਨ ਵਸਾਈਆਂ ਘਰ ਹੁਕਮ ਮਸਤ ਖੱਤਰ ਵਿੱਚੋਂ ਮਰਕਟੀਆਂ ਬਣਾਈਆਂ ਸਿੱਧ ਉੱਠੇ ਨੌਣ ਤਪਾਈਆਂ।

ਧਾਰੀ ਹੈ, ਦੇਖੇ ਕਿਤਾਬ ਨਾ ਕੱਚੀ ਪੱਕੀ ਸਾਰੀ ਹੈ, ਜੋ ਆਇਆ ਸੋ ਚੱਲ ਸੀ ਸਭ ਕੋ ਇਹੀ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕੋ ਸਾਇਮ ਨੂੰ ਵਸਾਰੀ ਹੈ, ਆਪਣ ਤੀ ਆਪਣਾ ਆਪੇ ਹੀ ਕਾਰ ਸਵਾਰੀ ਹੈ, ਆਪਣ ਤੀ ਆਪਣਾ ਆਪੇ ਕਾਰ ਸਵਾਰੀ।

ਚੱਕਰ ਲੱਗੇ ਚੱਕਰੀ ਜੇ ਚੱਲੇ ਕਸਮੇ ਭਾਏ ਹੋਰ ਮਤਿਸ ਨੂੰ ਅਗਲੀ ਵਿੱਚ ਪੁੱਜਾ ਖਾਏ ਕਸਮੇ ਕਿਰਪਾ ਬਰੀ ਬਰੀ ਕਹਿ ਪੰਦਰ ਪਾਏ ਅਜੇ ਦਵਾਈ ਇਕਲਾ ਮਈ ਪਾਉਣਾ ਖਾ ਜਿਸ ਦਿੱਤਾ ਖਾ ਬੜਾ ਕਿਸ ਕਹੀਏ ਸਭਾਸ ਨਾ।

No.

ਸੰਗ ਮੋਹੇ ਉਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾਮ ਬਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ

ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ, ਪ੍ਰਭ ਕੈ ਸਿਮਰਨ ਦਰਗਾਹ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਫਲਾ, ਉਸੇ ਸਿਮਰੈ ਜਿਨੇ ਆਪ ਸਮਰਾਈ, ਨਾਨਕ ਤਾਕੈ ਲਾਗੂ ਪਾਈ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕੇ ਸੂਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ, ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦਮਾਏ ਸਮਾਏ, ਪ੍ਰਭ ਜੀ ਬਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਪ੍ਰਭ ਕੋ ਸਿਮਰੇ ਸੇ ਧਨਵੰਤੇ, ਪ੍ਰਭ ਕੋ ਸਿਮਰੇ ਸੇ ਪਤਵੰਤੇ, ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਣ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇਮੋਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਅਵਿਨਾਸੀ, ਸਿਮਰਨ ਤੇ

ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਨ ਅਣਦ ਕਨੇਰੇ, ਪ੍ਰਭ ਕੋ ਸਿਮਰੇ ਬਸੇ ਅਰਨੇਰੇ, ਸੰਤ ਕਿਰਪਾ ਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਣਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣਬਾਨੀ, ਪ੍ਰਭ ਕੈ ਸਿਮਰਨ ਸਹਿ ਸਮਾਨੀ, ਪ੍ਰਭ ਕੈ ਸਿਮਰਨ ਨਿਸ਼ਚਲ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤਿੰਨ ਜਨ ਸਰਨੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨੀ ਚੌਂਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਸਾ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ

ਮਾਤਸਤਪਦੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨੁਹਾ ਨਾਮ ਤੇਰਾ ਸੰਗ ਸਹਾਈ ਜੈ ਮਹਾਂ ਪਿਆਨ ਦੁਧ ਜਮ ਦਲੈ ਤੈ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸ਼ਕਿਲ ਹੋਵੇ ਅਤਿ ਭਾਰੀ ਹਰਿ ਕੋ ਨਾਮ ਫਿਰ ਮਾਇ ਉਧਾਰੀ ਅਨਕ ਪੁਣੈ ਚਰਨ ਕਰਤ ਨਹੀਂ ਤਰੈ ਹਰਿ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸਿਸ਼ਟ ਕੋ ਰਾਜਾ ਦੁਖੀ ਯਾਰ ਕਾ ਨਾਮ ਜਪਤੋ ਸੁਖੀ ਆ ਲਾਖ ਰੋਰੀ ਬੰਧਨ ਪਰੈ ਹਰਿ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਕ ਨਾ ਬੁਝਾਵੈ ਹਰਿ ਕਾ ਨਾਮ ਜਪਤ ਅਗਾਵੈ ਜੇ ਮਾਰ ਗੇ ਜਾਤ ਅਕੇਲਾ ਤਾਰ ਨਾਮ ਸੰਗੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟ ਨਾਈ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਕ

ਹਰ ਕਾ ਨਾਮ ਕੋਟ ਪਾਪ ਕੋ ਵੈ ਐਸਾ ਨਾਮ ਜਪ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇ ਗਨ ਜਾਹੇ ਨਾ ਕੋਸਾ ਹਰ ਕਾ ਨਾਮ ਉਹ ਸੰਤੋਸਾ ਜਾਂ ਭੈਂਡ ਮੈਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਜਿਆਰਾ ਜਾਂ ਪੰਥੇ ਦਾ ਕੋ ਨਾ ਸਜਾਨੂ ਹਰ ਕਾ ਨਾਮ ਤੇ ਨਾਲ ਪਛਾਨੋ ਜਹਾਂ ਮਹਾਂ ਪਿਆਨ ਤਪਤ ਕਾਮ ਤੇ ਹਰ ਕੇ ਨਾਮ ਕੀ ਤੂੰ ਮੂੰਹ ਪਰਸ਼ਾਮ ਜਾਂ ਤਿਰਖਾ ਮੰਤ ਜੇ ਅਕਰਖੈ ਤੈ ਨਾਨ ਘਰ ਅਮ੍ਰਿਤ ਬਰਖੈ

ਜਪ ਪੈਰ ਕਾ ਭਗਤ ਪ੍ਰਗਟ ਨਹੀਂ ਛਪ ਪੈਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਵਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੈ ਸੰਤ ਪ੍ਰਤਾਪ ਦੁਰਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲਕ ਸ਼ਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਇ ਸਲੋਕ

ਬਹੁਤ ਸਿਆਣਪ ਜਮਕਾ ਭਉ ਬਿਆਪੈ ਅਨਕ ਯਤਨ ਕਰ ਤ੍ਰਿਸ਼ਨਾ ਤ੍ਰਾਪੈ ਪੇਖ ਅਨੇਕ ਅਗਨੀ ਬੁਝੈ ਕੋਠ ਪਾਵ ਦਰਗਹਿ ਨਹੀਂ ਸਿਜੈ ਛੂਟ ਸੁਨਾਹੀ ਉਪਿਆਲ ਮੋਹਿ ਬਿਆਪੇ ਮਾਇਆ ਜਾਲ ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਲ ਨਹੀਂ ਮਾਨੈ।

ਜਾ ਕਾ ਮਨ ਸਲ ਕਰੀਨਾ ਰਾ ਨਾਮ ਤਿਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਭੇਖੇ ਸਲ ਸਿ ਸਾਜਨਾ ਸੁਖ ਦੁਖ ਜਮ ਸੰ ਦ੍ਰਿਸ਼ਟੇਤਾ ਨਾਨਕ ਪਾਪ ਨਹੀਂ ਲੇਪਾ ਨਿਰਤਨ ਕਹੋ ਤਨ ਤੇਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਣ ਸਲਗਟਾ ਕੋ ਦੇਵੋ ਦਾਨ ਕਰਨ ਖਰਾਵਣ ਹਰ ਸਵਾਮੀ ਸਲਗਟਾ ਕੇ ਅੰਤਰ ਜਾਮੀ ਆਪਣੀ ਗਤਮਿਤ ਜਾਨੋ ਆਪੇ ਆਪਣ ਸੰਗਾ ਪ੍ਰਭ ਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਕਬਰ ਨ ਜਾਣਸ ਕੋਈ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸੁਨ ਰਸਨ ਬਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਘਟ ਵਸੇ ਹਰ ਨਾਮ ਸਲੋਕ ਨਿਰਗੁਣ ਆਰੇ ਅਨਿਆਨ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਹਰ ਮਈਆ ਕੇ ਗੁਣ ਚੇਤ ਪਰਾਣੀ ਕਵਣ ਮੂਲ ਤੇ ਕਮ ਦਿਸਟਾਨੀ ਜਿਨ ਤੂੰ ਸਾਧ ਸਵਾਰ ਸਿਗਾਰਿਆ ਕਰ ਬਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੂਧ ਭਰ ਜੋਬਨ ਭੋਜਨ ਸੁਖ ਸੂਦ ਆਓ ਬਿਰਧ ਭਇਆ ਉੱਪਰ

ਜੇ ਪ੍ਰਸਾਦ ਧਰ ਉੱਪਰ ਸੁੱਖ ਬਸੈ ਸਤ ਭਰਾਤ ਮੀਤ ਬੰਤਾ ਸੰਗਸੈ ਜੇ ਪ੍ਰਸਾਦ ਪੀਵੇ ਸੇ ਤਲ ਜਲਾ ਸੁਖਦਾਈ ਪਵਣ ਭਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬਸਾ ਦੀ ਨੇ ਅਸਤ ਭਵ ਕਰ ਨੇਤਰ ਰਸਨਾ ਤਿਸੇ ਤਿਆਗ।

ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸਿਉਂ ਮੂੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੁਵੰਦਾ ਜਾਨ ਤੇ ਦੂਰੇ ਜਾ ਕੀ ਟਹਿਲ ਪਾਵੈ ਦਰਗਾਹ ਮਾਨਤ ਸਭ ਸਾਰਿਆਂ ਮੁਗਧ ਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰੱਖਣ ਹਾਰ ਅਪਾਰ। ਰਤਨ ਤਿਆਗ ਕੌਡੀ ਸੰਗਰਚੈ ਸਾਚ ਛੋੜ ਝੂਠ ਸੰਗ ਮਚੈ। ਜੋ ਛੜਨਾ ਸੁ ਅਸਤਰ ਗਨ ਮਾਨੈ ਜੋਵਣ ਸੋ ਦੂਰ ਪੁਰਾਨੈ ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ। ਚੰਦਨ ਲੇਪ ਉਤਾਰੈ ਧੋਏ ਗਰਤਵ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ।

ਬਾਹਰ ਫੇਰ ਗ੍ਰੰਥ ਧਰਮ ਮਾਇਆ ਸ਼ਬਸ਼ਨਾਏ ਕਿਸ਼ ਕਰੇ ਛੁਪਾਇਆ ਬਾਹਰ ਗਿਆਨ ਧਿਆਨ ਨਿਸ਼ਨਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਧਨ ਸੁਆਹਾ ਗਲ ਪਾਤਰ ਕੈਸੇ ਧਰੇ ਅਥਾਹ ਜਾ ਕੇ ਅੰਤਰ ਵਸੇ ਪ੍ਰਭਾਵ ਨਾਨਕ ਤੇਜਨ ਸਹਿ ਸਮਾਤ ਸੁਣਦਾ ਕੈਸੇ ਮਾਰਗ ਪਾਵੈ ਕਰ ਗੇ ਲਿਹੋ ਓੜ ਨਿਭਾਵੈ ਕਹਾਂ ਬੁਝਾਰਤ ਬੁਝੇ ਡੋਰਾ ਨਿਸਕਈਏ ਤੋ ਸਮਝੈ ਭੋਰਾ ਕਹਾਂ ਵਿਸਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀਸਰ ਭੰਗ ਕੈ ਪਿੰਗਲ ਪ੍ਰਭਤ ਪਰ ਭਵਣ ਨਹੀਂ ਹੋ ਤੂੰ ਅਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਬਹਿ ਰਾਈ ਤਾਂ ਸਿਓ ਪ੍ਰੀਤ ਬਲੂਆ ਕਹਿ ਗ੍ਰਹਿ ਪ੍ਰੀਤਰ ਬਸੈ ਅੰਧਕੀਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ

ਪਤ ਜਾਇ ਅਸ਼ਟਪਦੀ ਦਸ ਬਸੂ ਲੇ ਪਾਛੇ ਪਾਵੈ ਇੱਕ ਬਸਤ ਕਾਰਨ ਬੇ ਖੋਟ ਗਵਾਵੈ ਇੱਕ ਬੀਨਾ ਦੇ ਦਸ ਬੀ ਹਿਰ ਲੇ ਤੋ ਮੂੜਾ ਕੋ ਕਾਂ ਕਰੇ ਜਿਸ ਠਾਕਰ ਸੋ ਨਾ ਹੀ ਚਾਰਾ ਤਾਕੋ ਕੀ ਜੈ ਸਦ ਨਮਸਕਾਰਾ ਜਾ ਕੇ ਮਨ ਲਾਗਾ ਪ੍ਰਭ ਮਿੱਠਾ ਸਰਬ ਸੁਖਤਾ ਮਨ ਉੱਠਾ ਜਿਸਨੇ ਆਪਣਾ ਹੁਕਮ ਮਨਾਇਆ ਸਰਬ ਦੋਖ ਨਾਨਕ ਤਿਨ ਪਾਇਆ ਅਗਨ ਸਾਹੋ ਆਪਣੀ ਦੇ ਰਾਸ ਕਾਤ ਪੀਰਤ ਵਰਤਣ ਦੋ ਉਲਾਸ ਆਪਣੀ ਅਮਾਨ ਕਿਸ਼ ਬਹੁਰ ਸਾ ਲਿਓ ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤਾ ਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨਾ ਹੋਵੈ ਜਿਸਕੀ ਬਸ ਸਾਗਿਆ ਰੱਖਿਆ ਪ੍ਰਭ ਕੀ ਆਗਿਆ ਮਨ ਹੈ ਮੱਥ ਹੈ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਭਾਂਤ ਮਾਇਆ ਕੀ ਸਰ ਪ੍ਰਭੂਤ ਜਾਨਤ ਅਨੇਤ ਬਿਰਖੀ ਸਹਿ ਸਿਉ ਰੰਗਲਾਵੈ ਉਹ ਬਿਨ ਸਿਆ ਮਨ ਪਛਤਾਵੈ

ਭਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਮੈਂ ਮਮਤਾ ਮਾਇਆ, ਮਿਥਿਆ ਰਾਜ ਉਮਣ ਤਨ ਮਾਲ, ਮਿਥਿਆ ਕਾਮ ਕ੍ਰੋਧ ਬਿਗਰਾਲ, ਮਿਥਿਆ ਰਥ ਹਸਤੀ ਸਵ ਵਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ, ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪ ਸੁ ਪ੍ਰਕਰਤ ਕੁਮਾਨ, ਅਸਤਰ ਬਹੁ ਸਾਧਕੀ ਸਰਣ, ਨਾਨਕ ਜਪ ਜਪ ਜੀਵੈ ਹਰ ਕੇ ਚਰਣ। ਮਿਥਿਆ ਸਰਵਣ ਪਰਨਿੰਦਾ ਸੁਣੈ, ਮਿਥਿਆ ਅਸਤ ਬਹਾਦਰ ਖੋਹਰੈ, ਮਿਥਿਆ ਨੇਤਰ ਪੇਟ ਪਰਤਰਿਆ ਰੁਪਾਦ, ਮਿਥਿਆ ਰਸਨਾ ਭੋਜਨ ਸਵਾਦ, ਮਿਥਿਆ ਚਰਨ ਪਰ ਬੇਕਾਰ ਘੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬੇਕਾਰਾ ਬਿਨ ਬੂਜੇ, ਮਿਥਿਆ ਸਭ ਭਏ ਸਫਲ ਦੇ, ਨਾਨਕ ਹਰ ਹਰ ਨਾਮ ਲਏ ਬਿਰਥੀ ਸਾ।

ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰੱਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਅਠ ਪੈਰ ਸਿਮਰੈ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਢਾਵੈ ਤਿਸੈ ਤਿਆਗ ਕਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੁਈਜੈ ਮਨ ਅਠ ਪੈਰ ਧਾਕਾ ਜਸ ਕੋ ਬੀਜੈ ਜੇ ਪ੍ਰਸਾਦ ਤੁਝ ਸਭ ਕੋ ਮਾਨੈ ਮੁਕਤਾ ਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤਿਰੁ ਰਹਿਤਾ ਧਰਮ ਮਨ ਸਦਾ ਧਿਆਈ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਦਰਗਹਿ ਮਾਨ ਪਾਵੈ ਨਾਨਕ ਪਾਸੈ ਤੀ ਕਰ ਜਾਵੈ ਜੇ ਪ੍ਰਸਾਦ ਅਰੋ ਕੰਚਨ ਦੇਈ ਦੇਵਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕੈਦ ਜੇ ਪ੍ਰਸਾਦ ਤੇਰੇ ਸਗਲ ਸ਼ਦਰ ਢਾਕਿਆ ਮਰਨ ਸਰਨੀ ਪ੍ਰਭ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਏ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਆ ਭੁੱਖਣ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਹਸਤਾ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾਰਾ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਨਾਈ ਉਠਤ ਬੈਠ ਸਤ ਸੈ ਧਿਆਈ ਤੇ ਸਹਿ ਧਿਆਏ ਜੋ ਏ ਕਲਖੈ ਇਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁਨਬੋ ਦਾਨ ਮਨ ਨਾਟ ਪੈਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਉਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਪੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਭ ਪ੍ਰਭ ਤਿਆਗ ਪ੍ਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੁਸ ਪ੍ਰਭ ਕੋ ਮੂਲ ਨਾਮ ਮਨੋ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤੇ ਸਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਪਾਵੈ ਸਾਚ ਰੇ ਮਨ ਮੇਰੇ ਤੂੰ ਤਾਂ ਸਿਉਂ ਰਾਜ ਜੇ ਪ੍ਰਸਾਦ ਸਭ ਕੀ ਗਤ

ਬਸ ਪ੍ਰਭ ਸੁ ਪ੍ਰਸੰਨ ਬਸੇ ਮਨ ਸੋਏ ਪ੍ਰਭ ਦਿਆ ਤੇ ਮਦਤਮ ਹੋਏ ਸਰਬ ਨਿਦਾਨ ਪ੍ਰਭ ਤੇਰੀ ਮਾਇਆ ਭੁੱਖ ਕਛੂਨਕ ਨੂੰ ਲਾਇਆ ਜਿਤ ਜਿਤ ਲਾਵੋ ਤਿਤ ਲਗੇ ਅਰਨਾਥ ਨਾਨਕ ਕਿਨ ਕਹਿ ਕਛੂਨਾ।

ਸਾਧ ਜਨਾ ਕੀ ਹੈ ਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋ ਤੋ ਸਾਧ ਸੰਗ ਮਲਸਗਲੀ ਖੋ ਤੋ ਸਾਧਕ ਸੰਗ ਮਟੇ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ ਸਾਧਕ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਭੋਤਨ ਬੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਇੱਕ ਉੱਪਰ ਯਤਨ ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ ਨਾਨਕ ਸਾਧਕ ਸੋਭਾ ਪ੍ਰਮਾਏ ਸਮਾਨੀ ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ ਸਾਧਕ ਸੰਗ ਆਵੈ ਬਸ ਪੰਚਾ ਸਾਧ ਸੰਗ ਅਮਤਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਰ ਬੈਨ ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਸਤ ਮਨ ਪਾਵੈ ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕਹਿ ਸੰਗ ਮਹਾਂ ਪੁਨੀਤ ਸਾਧ ਸੰਗ ਕਿਸੋ ਨਹੀਂ ਬੈਰ ਸਾਧਕ ਸੰਗ ਨਾ ਬੀਗਾ ਪੈਰ ਸਾਧਕ ਸੰਗ ਨਾ ਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਾ ਹੀ ਉਹ ਤਾਪ ਸਾਧਕ ਸੰਗ ਤੇਰੇ ਸਾਹਿਬ ਬਾਪ ਆਪੇ ਜਾਣੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਣਿਆਈ ਸਾਧ ਕੈ ਸੰਗ ਨਾ ਕਬ ਤੁੰਬੂ ਕਬਹੂੰ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ ਸਾਧ ਸੰਗ ਬਸਤਕ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧਕ ਸੰਗ ਬਸੈ ਥਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧ ਕੇ ਸੰਗ ਦੜੇ ਸਭ ਧਰਮ ਸਾਧ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕਹਿ ਕੁਰਬਾਨ ਸਾਧਕ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾਜਨ ਮਿਤ ਕੁਟੰਬ ਨਿਸਤਾਰ ਸਾਧੂ ਕਹਿ ਸੰਗ ਸੋ ਤਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਭੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧਕ ਸੰਗ ਸਰਬਥਾਨ

ਸਾਧਕ ਸੰਗ ਨਾਹੀਂ ਕਛ ਕਾਲ, ਦਰਸ਼ਨ ਪੇੜ ਤੋਤ ਨਿਹਾਲ। ਸਾਧਕ ਸੰਗ ਕਲੂਕਤ ਹਰੈ, ਸਾਧਕ ਸੰਗ ਨਰਕ ਪਰ ਹਰੈ। ਸਾਧਕ ਸੰਗ ਇਹਾਂ ਊਹਾਂ ਸੁਹੇਲਾ, ਸਾਧ ਸੰਗ ਬਿਸ਼ਰਾ ਤਰ ਮੇਲਾ। ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿੰਦ ਬਸੈ, ਨਾਨਕ ਉਦਰੇ ਸਾਧ ਸੁਨ ਰਸੈ। ਸਾਧਕ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ। ਸਾਧਕ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧਕ ਸੰਗ ਲਗੇ ਪ੍ਰਮੀਠਾ, ਸਾਧੂ ਕੈ ਸੰਕਟ ਕਡੀਠਾ। ਸਾਧ ਸੰਗ ਪੈ ਆਗਿਆਕਾਰੀ, ਸਾਧ ਸੰਗਤ ਪਈ ਹਮਾਰੀ। ਸਾਧ ਕੈ ਸੰਗ ਮਿਠੈ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ। ਸਾਧ ਕੀ ਮਹਿਮਾ ਬੇਦਨਾ ਜਾਨੈ, ਜੇਤਾ ਸੁਣੇ ਤੇ ਤਾ ਬਖਿਆਨੈ। ਸਾਧ ਕੀ ਉਪਮਾ ਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ। ਸਾਧ ਕੀ ਸੋਭਾ ਕਰਨਾ ਹੀ ਅੰਤ, ਸਾਧ ਕੀ ਸੋਭਾ ਸਦਾ ਬੇਅੰਤ।

0: अष्टपति ब्रह्म ज्ञानी सदंद्र लेप जैसे जल में कमला लेपा
1: ब्रह्म ज्ञानी के तीर जय के जो वसुदा को खुद देखो चंदन ले ब्रह्म ज्ञानी का एक गुनाव नानक जो पाओ का सह स्वभाव ब्रह्म ज्ञानी निर्मल ते निर्मला जैसे मैलन लागे जला ब्रह्म ज्ञानी की मनो प्रभास जैसे तर उपरे आकाश ब्रह्म ज्ञानी के मित्र सदर समान ब्रह्म ज्ञानी के नाय महान ब्रह्म ज्ञानी ते ऊंचा मन पुणे सबसे नीचा ब्रह्म ज्ञानी सृजन भय नानक जिन प्रव्याप करे ब्रह्म ज्ञानी सगल कीरी नाथ तुम रस ब्रह्म ज्ञानी चिन्ह ब्रह्म ज्ञानी की सब प्रमाया ब्रह्म ज्ञानी कछ पुरण भय ब्रह्म ज्ञानी सदा समदर्शी ब्रह्म ज्ञानी की दृष्टि अमृत वर्षी ब्रह्म ज्ञानी बंधन से मुक्ता ब्रह्म ज्ञानी की निर्मा योग्यता ब्रह्म ज्ञानी का भोजन ज्ञान नानक ब्रह्म ज्ञानी का ब्रह्म ज्ञान ब्रह्म ज्ञानी को प्रयास ब्रह्म ज्ञानी का नहीं विनाश ब्रह्म ज्ञानी के गरीब समा ब्रह्म ज्ञानी पर उपकार महा ब्रह्म ज्ञानी के नाय धंधा ब्रह्म ले धात बंदा ब्रह्म ज्ञानी के सुफल ब्रह्म ज्ञानी सुफल फला ब्रह्म ज्ञानी संसार उद्धार नानक ब्रह्म ज्ञानी जप सब संसार ब्रह्म ज्ञानी के रंग ब्रह्म ज्ञानी को विषय संग ब्रह्म ज्ञानी के नाम धार ब्रह्म ज्ञानी के नाम परवार ब्रह्म ज्ञानी सदा सा जागत ब्रह्म ज्ञानी गुत्यागत ब्रह्म ज्ञानी के मन परमानंद ब्रह्म ज्ञानी के घर सदानंद ब्रह्म ज्ञानी सुख साय निवास नानक ब्रह्म ज्ञानी का नहीं विनाश ब्रह्म ज्ञानी ब्रह्म का बेता ब्रह्म ज्ञानी संगेता ब्रह्म ज्ञानी के अचंत ब्रह्म ज्ञानी का निर्मल मंत ब्रह्म ज्ञानी जिसकर प्रव्या ब्रह्म ज्ञानी का बड़ प्रताप ब्रह्म ज्ञानी का दर्श बड़वा की पाई है ब्रह्म ज्ञानी को बल बल जाए ब्रह्म ज्ञानी को खोज मै सर नान ब्रह्म ज्ञानी आप परमेश्वर ब्रह्म ज्ञानी की कीमत नाय ब्रह्म ज्ञानी के सगल मनमाय ब्रह्म ज्ञानी का गुंजा ने फिर ब्रह्म ज्ञानी को सदा दैस ब्रह्म ज्ञानी का कथन जय आखर ब्रह्म ज्ञानी सर्व का ठाकुर ब्रह्म ज्ञानी की कौन बखाने ब्रह्म ज्ञानी की गत ब्रह्म ज्ञानी जाने ब्रह्म ज्ञानी का अंत न पार नानक ब्रह्म ज्ञानी को सदा नमस्कार ब्रह्म ज्ञानी सब सृष्टि का कर्ता ब्रह्म ज्ञानी सब जीव नहीं मरता ब्रह्म ज्ञानी मुकुजो को जी का दाता ब्रह्म ज्ञानी पूर्ण पुरुष विदाता ब्रह्म ज्ञानी अनाथ का नाथ ब्रह्म ज्ञानी का सुप्रहाथ ब्रह्म ज्ञानी का सगलाकार ब्रह्म ज्ञानी आप निंकार ब्रह्म ज्ञानी की शोभा ब्रह्म ज्ञानी बाणी नानक ब्रह्म ज्ञानी सर्व का धनी चलो कुरतारे जो अंतर नाम सर्व मैं भे के भगवान निम्ह निम ठाकुर नमस्कार नानको प्र सगुन सारे अष्टपदी मिथ्या ना ही रसना पर सुमन में प्रेत निरंजन दर्श परत रूप न भेखे नेत्र सतगुर सम संगेत करण सुनि काम कुनिंदा सब ते जने आपस को मंदा गुरु प्रसाद भी कृपा रहे मन की वासना मन ते टरे इंद्रिय जीत पंच जोग ते रत नानक कूड मदे कुवासा प्रस्त बैसनो सो सुपर सो प्रसन्न विष्णु कुमार नय कर्म करतव्य नय कर्म तिस वैष्णु का निर्मल तरम काहू फल की इच्छा नहीं बाच केवल भक्त कीर्तन संग्राज मंत्र अंतर सिमरन गोपाल सब उपरोध कृपा आप जड़े अवरण अम जपाव नानको वैष्णु परम गुत भाव भगवती भगवंत भगत कर अंग सगल त्यागे दुष्कर संग मंत्र विंस सगला परम कर पूजे सगल पार ब्रह्म सत्संग पापा मल खूब है तुझ भगवती की माधु तुम हो भगवंत की डल कर नीत मंत निर विष्णु प्रीत हर के जन हृदय वसावे नानक है सब भगवती भगवंत को पावे सो पंडित जो मन प्रभो दे राम नाम तुम मैं सो दे राम नाम सारा सभी उस पंडित कहे दे जगदी व्यार की कदर हृदय वसावे सो पंडित फिर जो नहावे वेद प्राण सिमरत बुझे मूल सो खमा जाने सोल चौहरणा को देव दे स्नान कुछ पंडित को सदा दे सभी मंत्र सब को ज्ञान चौहरणा में जपे को नाम जो जो जपै तिसकी कत होए सत्संग भावे जिन कोय कर किन पार अंतर तारे पास प्रेम मुकुत पात गुरुदारे सर्व लोका उगत नाम कल्याण रूप मंगल गुण गाम काहू जुगत कित न पाई धर्म नानक तिस मिले जिस लिखे तुर कर्म जिसके मन भार ब्रह्म का निवास उसका नाम सत रामदास आत्म राम तुसन द्रिय दात सुंदर भाई दिन पाए सदा निकट निकट हर जान सो दास दर की प्रवान अपने दास को आप कृपा करे तेज दास को सब सो जी पर सगल संगात्म दास ऐसी जुगत नानक रामदास प्रभु की आज्ञा तुम दावे जीवन मुख सो कहावे तैसा अर्क तैसा शोक सदानंत नहीं वियोग तैसा स्वर्ण तैसे माटी तैसा मृत तैसे विखाटी तैसा मान तैसा मान तैसा रंग तैसा राजान जो वरता ऐसा जुगत नानक पुर कही जीवन मुक्त पार भूम के सगले राव जे जिद कर रखे तैसा तिन आपे करण कराण जो प्रभु आवे सोय फण होग पसरु आपन तरंग लखन जाय पार भूम के रंग जा सी मध्य दा सबल गास पार भूम करता बना सदा सदा सदा दयाल समर सिमर नानक भय निहाल सलोक उसत कर अनेक जनंत न पार वार नानक रचना प्रभु जी बहुवे दे अनुक भर कार ਕਈ ਕੁੜ ਪੁਜਾਰੀ, ਕਈ ਕੁੜ ਆਚਾਰ ਵਿਹਾਰੀ, ਕਈ ਕੁੜ ਪੈ ਤੀਰਥ ਵਾਸੀ, ਕਈ ਕੁੜ ਬਣ ਪਰਮੇ ਉਦਾਸੀ, ਕਈ ਕੁੜ ਵੇਦ ਕੇ ਸਰੋਤੇ, ਕਈ ਕੁੜ ਵੀ ਸਰੋਤੇ, ਕਈ ਕੁੜ ਆਤਮ ਜਨਤਾ ਰਹਿ, ਕਈ ਕੁੜ ਕਬਕਾ ਵਿਚਾਰ ਹੈ, ਕਈ ਕੁੜ ਨਵਤਾ ਨਾਮ ਤੇ ਆਵੇ, ਨਾਨਕ ਕਰਤੇ ਕੰਤ ਨ ਪਾਵੇ, ਕਈ ਕੁੜ ਭੈ ਮਾਨੀ, ਕਈ ਕੁੜੰਦ ਗਿਆਨੀ, ਕਈ ਕੁੜ ਕਿਰਪਣ ਕਠੋਰ, ਕਈ ਕੁੜ ਅਫਗਾ ਆਤਮ ਨਿਖੋਰ, ਕਈ ਕੁੜ ਪਰ ਦਰਭ ਗੁਜਰਾ, ਕਈ ਕੁੜ ਪਰ ਤੁਖਣਾ ਕਰੇ, ਕਈ ਕੁੜ ਮਾਇ ਸਰਮਾਏ, ਕਈ ਕੁੜ ਪਰਦੇਸ ਫਰਮਾਏ, ਜਿਸ ਜਿਤ ਲਾਓ ਤੇ ਤਦ ਲਗਨਾ, ਨਾਨਕ ਕਰਤੇ ਕੀ ਜਾਨੀ ਕਰਤਾ ਰਚਨਾ, ਕਈ ਕੁੜ ਸਜਤ ਯੋਗੀ, ਕਈ ਕੁੜ ਰਾਜ ਰਸ ਭੋਗੀ, ਕਈ ਕੁੜ ਪੰਗੀ ਸਰਭ ਪਾਏ, ਕਈ ਕੁੜ ਪਾਤਰ ਵਿਖਣ ਵਜਾਏ, ਕਈ ਕੁੜ ਪੁਣ ਪੁਣੀ ਪੈ ਸੁੰਦਰ, ਕਈ ਕੁੜ ਦੇ ਸੁਮੰਡਲ, ਕਈ ਕੁੜ ਸੱਸੇ ਸੁਣ ਕਤਰ, ਕਈ ਕੁੜ ਦੇਵ ਦਾਨ ਦਸ਼ ਛਾਤਰ, ਸਗਲ ਸਮੱਗਰੀ ਆਪਣੇ ਸੁਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੇ, ਕਈ ਕੁੜ ਆਸ ਥਮ ਸਾਥ ਗਏ, ਕਈ ਕੁੜ ਵੇਦ ਪ੍ਰਾਣ ਸਿਮਰਤ ਅਰ ਸਾਥੇ, ਕਈ ਕੁੜ ਕੀਰਤਨ ਸੰਬੰਧੇ, ਕਈ ਕੁੜ ਨਾਨਕ ਪ੍ਰਕਾਰ ਜਾਣਤੇ, ਕਈ ਕੁੜ ਕੀ ਅਚਰ ਜੀਵੈ, ਕਈ ਕੁੜ ਗਿਰੀ ਮੇ ਸੁਰਨ ਥੀਵੈ, ਕਈ ਕੁੜ ਜਪ ਨਿਰਪਿਸਾਚ, ਕਈ ਕੁੜ ਭੂਤਰੈ ਸੁਕਰ ਮਿਰਗਾ, ਸਭ ਤੇ ਨਿਰੇ ਸਭੋਂ ਤੇ ਦੂਰ, ਨਾਨਕ ਅਲਿਪਿਤਰੈ ਭਰਪੂਰ, ਕਈ ਕੁੜ ਪਾਤਾਲ ਕੇ ਵਾਸੀ, ਕਈ ਕੁੜ ਨਰਕ ਨਿਵਾਸੀ, ਕਈ ਕੁੜ ਜਨਮੈ ਜੀਵ ਮਰੈ, ਕਈ ਕੁੜ ਬੁਜੋ ਨਹੀਂ ਫਿਰੈ, ਕਈ ਕੁੜ ਬੈਠਦੀ ਖਾਏ, ਕਈ ਕੁੜ ਕਾਲਾ ਥਕ ਪਾਏ, ਕਈ ਕੁੜ ਕੀਰਤਨਵੰਤ, ਕਈ ਕੁੜ ਮਾਇਆ ਮੈਂ ਚਿੰਤ, ਜਹ ਜਹ ਭਾਣਾ ਤੈ ਤੈ ਰਾਖੇ, ਨਾਨਕ ਸਭ ਗੁਰੂ ਪ੍ਰਭ ਕੇ ਆਤੇ, ਕਈ ਕੁੜ ਭੈ ਵੈਰਾਗੀ, ਰਾਮ ਨਾਮ ਸੰਗਤ ਨੂੰ ਲਾਗੀ, ਕਈ ਕੁੜ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਮਨਵਾਹੰਤੇ, ਕਈ ਕੁੜ ਦਰਸ਼ਨ ਪ੍ਰਭ ਵਿਆਸ, ਜਿਨ ਕੋ ਮਿਲੇ ਪ੍ਰਭ ਵਿਨਾਸ, ਕਈ ਕੁੜ ਮੰਗ ਸਤਸੰਗ ਪਾਰ ਪੁਣ ਤੁਨ ਲਾਗਾ ਰੰਗ, ਜਿਨ ਕੋ ਆਪ ਸੁ ਪ੍ਰਸੰਨ, ਨਾਨਕ ਦੇ ਜਨ ਸਦਾ ਤਨ ਤਨ, ਕਈ ਕੁੜ ਖਾਣੀ ਰਖੰਡ, ਕਈ ਕੁੜ ਆਕਾਸ਼ ਪ੍ਰਮੰਡ, ਕਈ ਕੁੜ ਅਵਤਾਰ, ਕਈ ਜੁਗਤ ਕਿਨ ਵਿਸਤਾਰ, ਕਈ ਵਾਰ ਪਸਰ ਵਿਭਾਸਾਰ, ਸਦਾ ਸਦੇ ਕਈ ਕੰਕਾਰ, ਕਈ ਕੁੜ ਕਿਨੇ ਭਾਤ ਪ੍ਰਭ ਤੋ ਭਰਾਮਾ ਸਮਾਦ, ਤਾਕਾ ਅੰਤਰ ਜਾਣੇ ਕੋਈ ਆਪੇ ਆਪ ਨਾਨਕ ਪਰੋਸੋਏ, ਕਈ ਕੁੜ ਪਾਰ ਪੁੰਕੇ ਦਾਸ, ਤਿਨ ਹੋ ਆਤਮ ਪ੍ਰਕਾਸ਼, ਕਈ ਕੁੜ ਤਤ ਕਵੇ ਤੇ ਸਦਾ ਨਿਹਰ ਏਕੋ ਨੇਤਰ, ਕਈ ਕੁੜ ਨਾਮ ਰਸ ਪੀ ਅਮਰ ਪੈ ਸੱਚ ਜੀਵੈ, ਕਈ ਕੁੜ ਨਾਮ ਗੁਣ ਗਾਵੇ ਆਤਮ ਰਸ ਸੁਖ ਸਾਹ ਸਮਾਵੇ, ਆਪਣੇ ਜਨ ਕੋ ਸਾਧ ਸਾਧ ਸਮਾਰੇ, ਨਾਨਕ ਹੋਏ ਪਰਮੇਸ਼ਵਰ ਕੇ ਪਿਆਰੇ ਸਲੋਕ, ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਜਲ ਤਲ ਮਈ ਅਲੈ ਸੋਏ ਅਸ਼ਵਤ, ਕਰਨ ਕਰਾਵਣ ਕਰਨੇ ਜੋਗ ਹੈ ਜੋ ਪਾਵੇ ਸੋਈ ਹੋ, ਕਿਨ ਮੈਂ ਤਾਉ ਥਾਪਣ ਔਰ ਅੰਤਨੀ ਕਿਸ਼ ਵਾਰਾ ਵਾਰਾ, ਹੁਕਮੇ ਤਾਰਾ ਦਰਹਾਵੇ, ਹੁਕਮੇ ਉੱਚੋ ਹੁਕਮ ਸਮਾਵੇ, ਹੁਕਮੇ ਉੱਚ ਨਿਜ ਵਿਹਾਰ ਪੂਰਨ ਕਰਮ ਪ੍ਰਕਾਰ ਕਰ ਕਰ ਦੇਖੇ, ਹੁਣ ਵਿਡਿਆਈ ਨਾਨਕ ਸਭ ਮੇਰੇ ਸਮਾਏ, ਪ੍ਰਭ ਭਾਵੇ ਮਨੁਖਤ ਪਾਵੇ, ਪ੍ਰਭ ਭਾਵੇ ਤਾਂ ਪਾਤਰ ਤਰਾਵੇ, ਪ੍ਰਭ ਭਾਵੇ ਸਾਸਤ ਰਾਖੇ, ਪ੍ਰਭ ਭਾਵੇ ਤਾਂ ਹਰ ਗੁਣ ਪਾਖੇ, ਪ੍ਰਭ ਭਾਵੇ ਤਾਂ ਪਤ ਵਿਸਾਰੇ, ਆਪ ਕਰਿਆ ਆਪਣੇ ਵਿਚਾਰ, ਦੁਆ ਅਕਸਰਾਂ ਕਿਹਾ ਸੁਆਮੀ ਖੇਲੇ ਵਿਕਸੇਂਤਰ ਜਾਮੀ, ਜੋ ਭਾਵੇ ਸੋ ਕਰ ਕਰਾਵੇ, ਨਾਨਕ ਦ੍ਰਿਸ਼ਟੀ ਔਰ ਨਾ ਆਵੇ, ਕਹੋ ਮਨੁੱਖ ਤੇ ਕਿਹਾ ਹੋਇਆ ਆਵੇ, ਜੋ ਤੁਸੀਂ ਭਾਵੇ ਸੋਈ ਕਰਾਵੇ, ਇਸ ਕੇ ਹੱਥ ਵਿੱਚ ਤਾਂ ਸਭ ਕੁਝ ਲੈ, ਜੋ ਤੁਸੀਂ ਭਾਵੇ ਸੋਈ ਕਰੇ, ਅਣਜਾਣ ਵਿਖਿਆ ਮੇਰੇ ਚੇ ਜਾਣ ਤੇ ਆਪਣੇ ਬਚੇ ਭਰਮੇ ਫੁੱਲਾ ਦੇ ਦਿੱਤਾ, ਉਹਨੇ ਹੁਕਮਾਂ ਚਾਰ ਗੁਣ ਫਿਰੇ ਆਵੇ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨਾ ਮਿਲਿਆ, ਖਿਨ ਮਨੀ ਕੀਟ ਕੋ ਰਾਜ ਪਾਰ, ਭਰਮ ਗਰੀਬ ਨਿਵਾ ਜਾ ਕਾ ਦੁਸ਼ਕਸ਼ਨ ਆਵੇ, ਤੇ ਸਤਕਾਲ ਦਾ ਦਿਸ ਪਗੜਾਵੇ, ਜਾ ਕੋ ਆਪਣੀ ਕਰੇ ਬਖਸ਼ੀਸ਼, ਤਾਂ ਕਾਲੇ ਕਿਣ ਕਿਣ ਜਗਦੀ ਜੀ, ਆਪਣੇ ਸਭ ਦੇ ਫੇਰਾ ਘੱਟ ਘੱਟ ਪੂਰਨ ਬਨ ਪ੍ਰਗਾਸ, ਆਪਣੀ ਬਣ ਤੇ ਆਪਣਾਈ, ਨਾਨਕ ਜੀ ਵੇ ਦੇਹ ਬੜਾਏ, ਇਸ ਕਾ ਬਲ ਨਹੀਂ ਸਹਾਰ ਕਰਮ ਕਰਾਮ ਸਰਬ ਕੁਣਾ ਦਾ ਕੇ ਕਾਰੀ ਵਪਰਾ ਜੀ, ਜੋ ਤੁਸੀਂ ਭਾਵੇ ਸੋ ਬਣਦੀ ਹੈ, ਕਹੂੰ ਉੱਚ ਨੀਚ ਮੈਂ ਬਸੇ, ਕਹੂੰ ਸੋ ਹਰ ਖਰੰਗ ਸਹਿ, ਕਹੂੰ ਨੈ ਚੰਦ ਵਿਵਹਾਰ, ਕਹੂੰ ਵਿਕਾਸ ਪਿਆਰ, ਕਹੂੰ ਬੇਤਾ ਬ੍ਰਹਮਚਾਰ, ਨਾਨਕਿਆ ਮਿਲਾਉਣ ਹਰ ਕਹੂੰ ਨਿਤ ਕਰੇ, ਵਪਾਤ ਕਹੂੰ ਸੋਹਰਾ ਦਿੰਦਾ, ਕਹੂੰ ਮਾਂ ਕ੍ਰੋਧ ਕਰਾਓ, ਕਹੂੰ ਸਰਬ ਕਿਉ ਦਰਬਾਰ, ਕਹੂੰ ਹੋਏ ਬਣ ਰਾਜ, ਕਹੂੰ ਫਿਕਰ ਨੀ ਕਰ ਸਕਦਾ, ਕਹੂੰ ਆਪ ਕਿਰਤ ਮੈਂ ਆਵੇ, ਕਹੂੰ ਭਲਾ ਭਲਾ ਗਾਓ, ਜੋ ਭਰਵਾ ਕੇ ਤੇ ਵਿਰਾਏ ਗੁਰ ਪ੍ਰਸਾਦ, ਨਾਨਕ ਸਦਕੇ, ਕਹੂੰ ਹੋਏ ਪਿੰਡ ਕਰੇ ਵਿਖਿਆਨ, ਕਹੂੰ ਮੂਨ ਤਾਰੀ ਲਾਵੇ ਦਿਆਨ, ਕਹੂੰ ਤੜ ਤੀਰਥ ਜਨਾਨ, ਕਹੂੰ ਸਿਰ ਸਾਮ ਗਿਆਨ, ਕਹੂੰ ਕੀੜ ਹਸਪੰਗ ਹੋਏ ਜੇ ਅਣਕ ਚੁਣ ਪਰਮੇ ਪਰਮਈਆ, ਨਾ ਨਾਰੂ ਚ ਸੰਗਤ ਗਾਵੇ, ਜੋ ਪ੍ਰਭਾਵ ਤੇ ਉਣ ਚਾਵੇ, ਜੋ ਸੁਭਾਵੇ ਸੋਏ ਹੋਏ, ਨਾਨਕ ਕੁ ਜਾ ਰੁਣ ਕੋਏ, ਕਹੂੰ ਸਾਧ ਸੰਗ ਦੇ ਭਾਵ ਸਤਨ ਸਾਨ ਵਰਨਾ ਗਾਵੇ, ਅੰਤਰ ਹੋਏ ਗਿਆਨ ਪ੍ਰਕਾਸ਼, ਸੁਸਤਾਨ ਕਰਨੇ ਬਿਨਾ ਸਮਾਨਤਾ ਨਾਮ ਦੇਖ ਰੰਗ ਸਦਾ ਸੇ ਪਰ ਮੁਖੇ ਸੰਗ, ਜੋ ਜਲ ਮੰਜ ਲਿਆ ਕਟਾਨਾ ਤੇ ਜੋਤੀ ਸੰਗ, ਜੋ ਸਮਾਨ ਮਿਟ ਗਏ ਕਵਣ ਪਾਏ ਵਿਸਰਾਮ, ਨਾਨਕ ਪ੍ਰਭ ਕੇ ਸਤਿਗੁਰੂ ਵਾਨ ਸਲੋਕ, ਸੁਖੀ ਵਸੇ ਮਸਕੀਨੀ ਆਇਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀ ਆ, ਨਾਨਕ ਗਰਭ ਗੁਲੇ ਸਵ ਜਿਸ ਕੇ ਅੰਦਰ ਰਾਜ ਮਾਨਸੋ ਨਰਕ ਪਾਤੀ, ਉਹ ਸੋ ਜੋ ਜਨੇ ਮੈਂ ਜੋ ਬਣਵਾਨ ਸੋ ਤੋ ਇਸ ਤਾਕਾ ਜਾਂਦੇ ਆਪਸ ਕੋ ਕਰਮ ਕਾਵੇ, ਜਨ ਮਰੇ ਭੋਜਨ ਪਰਮਾਵੇ, ਧਨ ਭੂਮਿਕਾ ਜੋ ਕਰੇ ਗੁਮਾਨ ਸੋ, ਮੂਰਖਾਂ ਦਾ ਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬ ਸਾਵੇ, ਨਾਨਕੀਆਂ ਮੁਕਤਾ ਕੇ ਸੁਖਭਾਵੇ, ਧਨ ਮੰਤ ਆਵੇ ਕਰ ਕਰਵਾਵੇ, ਤੈਨੂੰ ਸਮੰਕਤ ਸੁਣੋ ਜਾਵੇ, ਬਲ ਉਸ ਕਰਮਾਣ ਕੁਪਰ ਕਰੇ ਆਸ ਪਿਆ ਪਿੱਤਰ ਤਾ ਕਾ ਵਿਨਾਸ, ਸਭ ਤੇ ਆਪ ਜਾਣੇ ਬਲਵੰਤ ਕਿਨ ਮੈਂ ਹੋਏ ਜਾਏ ਬਸਵੰਤ, ਕਿਸੇ ਨੇ ਵਧੇ ਆਵੰਕਾਰੀ ਧਨ ਮਰਾਜ ਕਰੇ ਕੁਵਾਰੀ, ਗੁਰਪ੍ਰਸਾਦ ਜਾ ਕੇ ਮਿਲੇ ਮਾਨਸੋ, ਜਨ ਨਾਨਕ ਧਨ ਗਈ ਪ੍ਰਵਾਨ ਕੋਟ ਕਰਮ ਕਰੇ, ਧਰਮ ਸਰਾ ਧਾਰੇ ਸਰਮ ਪਾਵੇ ਸਲੇ ਬਿਰ ਥਾਰੇ, अंग तपस्या करें का नरक स्वरूप फिर फिर अवतार अंग जतन करे आत्म में द्रव्य अर्थ रखे कैसे गवे आप उसको जो भला का तो शिवला निकने आवे सर्व किरण जा कम होए कहो नानक ता की निर्मल सोए जब लोग जाने में चाहे का सोए तब उसको सुखना आई कोई जावे जाने में कुछ करता तब लोग अर्जुन में फिरता जाओ तारे को बैरी मीज तब लोग में चलना आई से जब लग मोह मंग संग माए तब लोग तुम हृदय से जाए प्रभु कृपा दे बंधन टूटे प्रसाद नानक हो जुटे सास कटे लाखोड़ दावे द्रुप्त ने आवे माए पाचे पावे अनुक भोग भी क्या कई करे न द्रुवता वे कब कमरे भी न संतोक नहीं को राजे स्वप्न मनोर्थ व्यर्थ सब का जय नाम तंग सर सुख बुढ़वा गीक से प्राप्त हो करण करावण या पे आप सदा सह नान कर जाओ करण करावण करण यार इसके याद कहाँ विचार जैसी दिश गए सावे आप प्रभु सोए जो कुछ गिने सब निरंग सब ते दूर सब के संग बुझे धके कर वे खा पे का पैने मरण बिन से आवन जाए नाम सदी समाए आप जैसे समझे आप फिर अच्छा सबके साथ आप किनो विस्तार सब कुछ सब का सुखा करने यार उसे बिन को अंतर अंतर एक सोए अपने चल रहा करने या को तो करे रंगे फार मन मैं अपन अपनी माए नानी की कह न जाए सत सत सत प्रभु स्वामी गुरु प्रसाद ने वो कहा नहीं सत सत सत सब किना कुटुंब देख ने बिरला चीना भला भला भला तेरा रूप या सुंदर या पार नूर निर्मल निर्मल निर्मल तेरी बाणी कटकर सुने सुन मुख आने पुत्र पुत्र पुत्र पुणे नाम जप नानक मन प्री सलोक संत शरण जो जन पर सो जन उदरण हार संत की निंदा नानक बहर बहर अवतार अष्टपद संत के दुख यार जगट है संत को दुख जम तेने छुटे संत को दुख सुख सा जाए संत को दुख नरक में पाए संत के दुख मत मिले संत के दुख सो बात ही संत के तक रखन को संत के दुख थान पुष्ट होए संत कृपाल कृपा जय कर नानक संत संग निंदक पीतर संत के दुखन ते मुख होए संतन के दुखन काक जोल होए संतन के दुखन काक जोल संतन के दुख सर्वजन पाए संत के दुख अंतरिक जुन कृपाए संतन के दुखन ते समझ ले संत के दुखन सब को चले संत के दुखन ते सब जाए संत गुणी चन जाए संतो की कथा अपनाए नाम संत पावे तो विगत पाए संत का निंदक महादताय संत का निंदक खंडक न पाए संत का निंदक मा तिहारा संत का निंदक परमेश्वर मारा संत का निंदक राज तेहीन संत का निंदक दुख हर दीन संत का निंदक को सर्व रोग संत का निंदक को सदा जोग संत का निंदा दोख में दोख नानक संत पावे तो उसका भी है मोख संत का दुखी सदा पे संत का दुखी किसे का नहीं मैं संत का दुखी को डाल लागे संत का दुखी को सब त्याग संत का दुखी मांग करे संत का दुखी सदा विकारी संत का दुखी जन्म मर संत के दुख न सुख ते डरा संत का दुखी गुण ठाव नानक संत भाव ता ले मिलाए संत का दुखी अदबी ते टूटे संत का दुखी किते काज न पहुंचे संत का दुखी देन प्रमाई संत का दुखी जड़पाई संत का दुखी अंतर ते तो था जो सासु न मृत्यु कीलो था संत का दुखी जड़ कुछ ना आया अपन बीजा पे खाए संत का दुखी करुण राखनहार नानक संत भाव ता ले व्यवहार संत का दुखी अंबल लाए जो जल भी न मचली तड़फड़ाए संत का दुखी भूखा नहीं राजा जो पाओ कि दिन त्रावे संत का दुखी चुटे कैला जो वार तिल खेत मां जो हेला संत का दुखी धर्म तरह संत का दुख साध मिथया कह कृष्ण निंद कर तुर हिवे नानक ज्योतिष भावे सोए थे संत का दुखी विपट रूप हो जाए संत का दुखी को दर कमल सजाए संत का दुखी सा सकाई संत दुखी न मरण जाए संत का दुखी पूजन आसा संत का दुख चले निराशा संत का दुख न तिष्ठे कोई जा स्वभाव ऐसा कोई कीर्तन में टे कोई नानक जाने सच्चा सोए सब कर दिस क्यों करने हार सदा सदा तिसको नमस्कार प्रभु की सुत करो दिन रात तिसे ते आओ साध गिरा सब कुछ वरते तिसका किया जैसा करी तैसा को थी अपना फैलाव करने हार दूसरों कौन कह विचार जिसनों कृपा करे तिसे आप नाम दे बड़ भागी नानक जन से सलोक तज श्याण सुरजन सुमरो एक आस हर मन रखो नानक दुख परम पौ जाए अष्टपदे मन की टै कुछ सब जान दे को भगवान जिसके दिए रहे गाय बोन तिस न लागे आए मारे राखे कुआ मन के बिना आ तिसका हुक्म सुखो तिसका नाम रखंठ परोए सिमर सिमर सिमर प्रभ सोए नानक बिन लागे को सदमन में कर निकार कर मन में सदविहार निर्मल सनामृत भी हो सदा सुहिला कर ल जी नानो वे ठाकुर करंग साह संग बिन से सब संग चरण चलो मार गोविंद मिठे भाव जपी हर बिन कर हर कर्म शरण हर कथा दर के नान को जन मथा बड़ भागी ते जन जग मा सदा सदार के गुण गाय राम नाम जो करे विचार से तन बंद गणी संसार मान धन मुख बोले ते मुखी सदा सदा जन ते सुखी एक एक एक बजाने तू के सोजी जाने नाम संग जिसका मन माने आ नानक तिने निरंजन जाने ਗੁਰੂ ਪ੍ਰਸਾਦ ਆਪਣੇ ਆਪ ਸੂਜੇ ਤਿਸ ਕੀ ਜਾਣੋ ਤਿਸਨਾ ਬੂਝੇ ਸਾਧ ਸੰਗ ਹਰ ਹਰ ਦਸ ਕਹਿ ਸਰੂ ਰੋਗ ਤੇ ਹਰ ਜਾਂਦਾ ਹੈ ਧਿਆਨ ਦੇਣ ਕੀਰਤਨ ਗੁਰੂ ਖਿਆਨ ਗੁਰ ਸਮਾਜ ਸੋਏ ਨਿਰਵਾਨ ਏਕ ਉਪਦੇਸ਼ ਜਨ ਕੀ ਆਸਾ ਤਿਸ ਕੀ ਘਟੀ ਜਮ ਕੀ ਫਾਸਾ ਪਾਰ ਪੰਮ ਕਿਸ ਮਨ ਭੋਗ ਨਾਨਕ ਤਿਸ ਨਾ ਲਾਗੈ ਦੋਗ ਜਿਸ ਕੋ ਆਪ ਮਨ ਜਿਥਿਆ ਸੋ ਸੰ ਸੋਇ ਲੈਣ ਜੁਲਾਇ ਜਿਸ ਪ੍ਰਭੂ ਨਾ ਕਿਰਪਾ ਕਰੇ ਸੋ ਸਹਿ ਕੋ ਕਿਸ ਤੇ ਡਰੈ ਜਾ ਸਾ ਸਾ ਤਾ ਸਾ ਦਿਸ਼ਟਾ ਬਿਨ ਕਰ ਜਮ ਆਪ ਸਮਾਇਆ ਸੋ ਦਸ ਸੋ ਦਸ ਸੋ ਦਸ ਜਿਆ ਗੁਰਪ੍ਰਸਾਦ ਤਾ ਸਭ ਬੁਝਿਆ ਜਾਪ ਦੇ ਕੋ ਤਾਂ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਇਆ ਸੋਲ ਨਾ ਕਿ ਜਨਮੇ ਨਾ ਕਿ ਮਰੇ ਆਪਣ ਚਲ ਤੇ ਆਵੀ ਕਰੇ ਆਮ ਜਾਮ ਦਿਸ਼ਟਾਂ ਦਿਸ਼ਟ ਆਗਿਆਕਾਰੀ ਧਾਰੀ ਸਭ ਸ੍ਰੇਸ਼ਟ ਹੈ ਆਪੇ ਆਪ ਸਗਲ ਮੈਂ ਆਪ ਅਣਕ ਜੁਗ ਰਹੇ ਥਾਪ ਥਾਪ ਅਵਨਾਸੀ ਨਾ ਹੀ ਕਿਛ ਕਣ ਧਾਰਨ ਧਾਰੇ ਹੋ ਬ੍ਰਹਮੰਡਲ ਕੁਕੁਰ ਕੁਰਤਾਪ ਆਪ ਜਪਾਇ ਤੇ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਦਰਤਨ ਮੰਤ ਪ੍ਰਭ ਕੇ ਸਹਿਯੋਗ ਸੋ ਉਦਾਹਰਣ ਪ੍ਰਭ ਕੇ ਸਹਿਯੋਗ ਦੋ ਉਦਾਹਰਣ ਆਪੇ ਮਿਲੇ ਕਿਰਪਾਲ ਗੁਰ ਕਾ ਸਭ ਜਪੇ ਨਿਹਾਲ ਹੁਣ ਕੀ ਸੇਵਾ ਸੋਈ ਲਾ ਕਿਸ ਨੂੰ ਕਿਰਪਾ ਕਰੇ ਬੜ ਭਾਗੇ ਨਾਮ ਜਪਦ ਪਾਵੇ ਸਰਾਮ ਨਾਨਕ ਤਿੰਨ ਪੁਰਖ ਉੱਤਮ ਕਰਮਾਨ ਜੋ ਕੁਛ ਕਰੇ ਸੋ ਪ੍ਰਭ ਕੇ ਰੰਗ ਸਦਾ ਸਦਾ ਸਹਿ ਸੰਗ ਸਹਿ ਸਵਾਏ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਜਨਮੀ ਲਗਾਨਾ ਜੈ ਸਾ ਸਾ ਤਾ ਸਾ ਦਿਸ਼ਟਾਨ ਜਿਸ ਤੇ ਵਿਜੇ ਤਿਸ ਮਾਇ ਸਮਾਇ ਸੁਖ ਨਿਧਾਨ ਨੂੰ ਬਣਾਇਆ ਆਪ ਕੋ ਆਪ ਦੀ ਨੂੰ ਮਾਨ ਨਾਨਕ ਪ੍ਰਭ ਜਣੇ ਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਾਪਿਤਾ ਜਾਨਨ ਹਾਰ ਜਾ ਕੇ ਸਿਮਰਨ ਦ੍ਰਿਹ ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀ ਆਪੇ ਵਰਤਵਾਲ ਸਗਲਿਕ ਚਿੰਤਾ ਸੁਣ ਮਾਇ ਤਿਸ ਤੇ ਵਿਰਥਾ ਕੋਈ ਨਾ ਰੇ ਮਨ ਮੇਰੇ ਸਦਾਰ ਜਾ ਭਵਨਾ ਸੀ ਪ੍ਰਭ ਆਪੇ ਆਪ ਆਪਣ ਗਿਆ ਕੁਛ ਨਾ ਜੇ ਸੋ ਪ੍ਰਾਣੀ ਲੋਚੈ ਕੋਏ ਤਿਸ ਮੇ ਨਾ ਇਤਰੇ ਕੁਛ ਕਾਮ ਕਥ ਨਾਨਕ ਜਾਪੇ ਕਰਨਾ ਰੂਪ ਅੰਤ ਹੋਏ ਨਾ ਹੀ ਮੋਹੇ ਪ੍ਰਭ ਕੀ ਜੋ ਸਗਲ ਘੜ ਸੋ ਹੈ ਧਨ ਮੰਤਾ ਹੋਏ ਕਹਿ ਕੋਲ ਕਰ ਬੈ ਜਾਂ ਸਭ ਕੀ ਤੁ ਕਦੀ ਆਦਰ ਵੇ ਅਸੂ ਰਾਜੇ ਕਹੁ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾ ਜੇ ਕੋ ਹੋਏ ਬਹਿਦਾ ਤਾਰ ਤਿਸ ਦਿਨ ਹਰ ਜਾਣੇ ਗਵਾਰ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੁਜਨ ਸਦਾ ਰੋਗ ਜੋ ਮੰਦਰ ਕੋ ਧਾਮੇ ਦਮਣ ਤੋ ਗੁਰ ਕਾ ਸ਼ਬਦ ਬਣੇ ਸਮਣ ਜੋ ਪਾਖਾ ਨਾਵ ਚੜਤਰੇ ਪ੍ਰਾਣੀ ਗੁਰ ਚੰਨ ਲਗਤ ਨਿਸਤਰੇ ਜੋ ਅੰਧਕਾਰ ਦੀਪ ਪੁਰਗਾਸ ਗੁਰ ਦਰਸ਼ਨ ਦੇ ਗੁਣ ਹੋਏ ਵਿਗਾਸ ਜੋ ਮਾਂ ਧਿਆਨ ਮੈਂ ਮਾਰਗ ਪਾਵੇ ਤੂੰ ਸਾਧੂ ਸੰਗ ਮਿਲ ਜੋ ਤੁਟਾਵੇ ਤਿੰਨ ਸੰਤਨ ਕੀ ਬਾਂਚੋ ਦੂਰ ਨਾਨਕ ਕੀ ਆਲੋਚਾ ਪੋਰ ਮਨ ਮੋਰੂ ਕਾਇ ਬਿਲਾਏ ਪ੍ਰੁੜ ਕੇ ਘੱਲ ਗਿਆ ਭਾਈ ਦੁੱਖ ਸੁਖ ਪ੍ਰਭ ਦੇਵ ਨਹਾਰੇ ਅਵਰਤੇ ਆਪ ਤੂਤ ਸਜ ਤਾਰ ਜੋ ਕੁਛ ਕਹਿ ਜੋ ਕੁਛ ਕਰੇ ਸੋਈ ਸੁਖਮਾਨ ਭੁੱਲਾ ਕਾਏ ਫਿਰੇ ਜਾਣ ਕੌਣ ਵਸਤਾ ਤੇਰਾ ਸੰਗ ਲਪਟ ਰਸ ਲੋਇ ਪਤੰਗ ਰਾਮ ਨਾਮ ਜਪ ਹਿਰਦੇ ਮਾਏ ਨਾਨਕ ਪਾਸੇ ਤੀ ਘਰ ਜਾਏ ਜਿਸ ਵਕਰ ਕੋ ਲੈਣ ਤੂੰ ਆਏ ਰਾਮ ਨਾਮ ਸੰਤਨ ਕਰ ਪਾਇਆ ਤਾਜ ਮਨ ਲੇ ਮਨ ਮੋਲ ਰਾਮ ਨਾਮ ਹਿਰਦੇ ਮੈਂ ਧੋਲ ਲਾਦ ਖੇ ਸੰਤਾ ਸੰਗ ਚਾਲਿਆ ਉਰਤੇ ਔਖਿਆ ਵਿਖਿਆ ਜੰਜਾਲ ਧਨ ਧਨ ਕਹਿ ਸਭ ਕੋਏ ਮੁਕੁਜ ਲੜ ਦਰ ਕੈ ਸੋਏ ਇਹੋ ਪਾਲ ਫਿਰ ਲਵ ਪਾਰੇ ਨਾਨਕ ਧਾਕੇ ਸਭ ਲਹਾਰੇ ਚਰਨ ਸਾਧ ਗਏ ਤੋਏ ਤੋਏ ਪਿਆ ਸਰਬ ਸਾਧ ਕੋ ਆਪਣਾ ਜੀਓ ਸਾਧ ਧੁਰ ਕੋਏ ਸੁਨਾਨ ਸਾਧ ਪ੍ਰਜਾਏ ਕੁਰਬਾਨ ਸਾਸ ਓਟ ਭਾਗੀ ਭਾਈ ਸਾਧ ਸੰਗਰ ਕੀਰਤਨ ਗਾਏ ਨੂੰ ਭਗਤੇ ਸਾਧੂ ਰਾਖੇ ਹਰ ਕੁੰ ਗਾਏ ਮ੍ਰਿਤ ਚਾਕੇ ਉੱਠ ਕੇ ਸੰਤਾ ਦਰਿਆ ਸਰਬ ਸੁਖ ਨਾਨਕ ਤੇ ਪਾਏ ਮ੍ਰਿਤਕ ਕੋ ਜੀਵਾਲ ਨਹਾਰ ਭੁੱਖੇ ਕੋ ਦੇਵ ਤੇ ਹਾਰ ਸਰਮਧਾਨ ਜਾਗੀ ਦ੍ਰਿਸ਼ਟੀ ਮਾਏ ਪ੍ਰੁੜ ਕੇ ਕਾ ਲੈ ਨਾ ਪਾਏ ਸਭ ਕੋਈ ਤਿਸ ਕਾ ਕਰਨ ਜੋਗ ਤਿਸ ਬਿੰਦੁ ਸੁਰਹਣ ਹੋ ਗਏ ਜਬ ਜਨ ਸਦਾ ਸਦਾ ਤੇ ਨੈਣੀ ਸਭ ਤੋਂ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀ ਆ ਨਾਨਕ ਸੋ ਨਿਰਮਲ ਥੀ ਆ ਜਾ ਕੇ ਮਨ ਗੁਰ ਕੀ ਵਰਤੀ ਤੇ ਜਿਨ ਅਵਿਆਰ ਪਹੁੰਚੇ ਭਗ ਭਗ ਸੁਣਿਆ ਤੇ ਲੋਏ ਜਾ ਕੇ ਹਿਰਦੇ ਕੋਏ ਸਤ ਕਰਨੀ ਸੱਚ ਆ ਕਿਰਿਆ ਸੱਚ ਹਿਰਦੇ ਸਤ ਮੁਕਾ ਸੱਚ ਦੇ ਸੱਚ ਆਕਾਰ ਸੱਚ ਵਰਤੇ ਸੱਚ ਆ ਬਸ ਪਾਰ ਬ੍ਰਹਮ ਜਿਨ ਸਾ ਕਰ ਜਾਤਾ ਨਾਨਕ ਸੋ ਜਨ ਸਾ ਸਮਤ ਸਲੋਕ ਰੂਪ ਨ ਰੇਖ ਨ ਰੰਗ ਕੀ ਤਰਾ ਗੁੰਤੇ ਪ੍ਰਭਿੰਦ ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪੁਰਸਾ ਨਸ਼ਟ ਹੋਏ ਅਵਨਾਸੀ ਬ੍ਰਹਮਾਨ ਮੈਂ ਰਾਖ ਮਾਨ ਕੀ ਤੁਬਰੀ ਤਿਆਗ ਤਿਸੇ ਪ੍ਰੇਣੀ ਕੀ ਕੋਏ ਸਰਮ ਨਿਰੰਤਰ ਏਕੋ ਸੋਇਆ ਪੇ ਬਿਨਾ ਆਪੇ ਦਾਨਾ ਗੈਰ ਕਬੀਰ ਫਿਰ ਸਜਾਨ ਪਾਰ ਬ੍ਰਹਮ ਪਰਮੇਸ਼ਵਰ ਕੋ ਬਿੰਦ ਕਿਰਪਨ ਧੰਨ ਦਿਆਲ ਬਖਸ਼ਣ ਸਾ ਤਰੇ ਕੀ ਜਰਨੀ ਪਾਓ ਨਾਨਕ ਮਨ ਨਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਏ ਸੋਈ ਹੋਗ ਹਰਨ ਭਰਨ ਜਾਗਣੇ ਤਰਫ ਹੋਰ ਤਿਸ ਕਾ ਮੰਤਰ ਜਾਣੇ ਹੋਰ ਅਣਦਰੂਪ ਮੰਗਲ ਸਭ ਜਾਗੇ ਸਰਬ ਤੋਕ ਨੀ ਕਰਤਾ ਕੇ ਰਾਜ ਮੈਂ ਰੋ ਜਗ ਮੈਂ ਜੋ ਗੀਤਾ ਮਤ ਵਿ ਸਰਗ ਸਮੇਂ ਪੋ ਗਏ ਧਿਆਇ ਧਿਆ ਭਗਤਾ ਸੁਖ ਪਾਇਆ ਨਾਨਕ ਤੇ ਉਸ ਪ੍ਰਕਾਰ ਨਿਯੰਤਰਣ ਪਾਇਆ ਜਾ ਕੇ ਲੀਲਾ ਕੀਮਤ ਨਾ ਆਇਆ ਸਗਲ ਦੇਵ ਹਾਰੇ ਉਗਾਏ ਪਤਕ ਜਨਮ ਕੇ ਜਾਣੇ ਪੋ ਸਗਲ ਪਰੋਏ ਆਪਣੇ ਸੋਧ ਸੁਮਤ ਗਿਆਨ ਤੇ ਅੰਜਨ ਦੇ ਜਨਦਾਸ ਨਾਮ ਤੇ ਆਵੈ ਸੇ ਤੈ ਗੁਣ ਮੈਂ ਜਾ ਕੋ ਪਰਮਾਏ ਜਨਮ ਮਰੇ ਫਿਰੇ ਆਵੇ ਜਾ ਜਨੀ ਤਿਸਕੇ ਸਾਂ ਜਿਸ ਨਾਵੇ ਤੈ ਸਦਾ ਨਾਨਕ ਜਾਣ ਨਾਨਕ ਨਾਨਕ ਜਾ ਕਰੂ ਰੰਗ ਜਾਣਾ ਜਪੇ ਕਰੇ ਰੰਗ ਨਾਨਾ ਵਿਦ ਗੁਣ ਵਿਸਾਰ ਪਰੁਣਾ ਸੀ ਏਕ ਓਂਕਾਰ ਨਾਨਾ ਚਲ ਕਰੇ ਖਿਨ ਮਾਏ ਪੂਰ ਅਪੂਰਨ ਸਭ ਉਠਾਏ ਨਾਨਾ ਵਿਦ ਕਰਮਣ ਬਣਾਏ ਆਪਣੀ ਕੀਮਤ ਆਪੇ ਪਾਏ ਸਭ ਘੜ ਦਿਸ ਕੇ ਸਭ ਦਿਸ ਕੇ ਠਾਓ ਜਪ ਜਪ ਜੀਵੇ ਨਾਨਕ ਕਰਨ ਆਓ ਨਾਮ ਘਧਾਰੇ ਸਗਲੇ ਜੰਤ ਨਾਮ ਘਧਾਰੇ ਖੰਡ ਬ੍ਰਹਮੰਡ ਨਾਮ ਘਧਾਰੇ ਸਮਰਤ ਵੇਦ ਪੁਰਾਣ ਨਾਮ ਘਧਾਰੇ ਸੁਣਨ ਗਏ ਅੰਤਿਆਨ ਨਾਮ ਘਧਾਰੇ ਹਸਪਤਾਲ ਨਾਮ ਘਧਾਰੇ ਸਗਲੇ ਕਾਰ ਨਾਮ ਘਧਾਰੇ ਪ੍ਰਿਯ ਸਫਾਉ ਨਾਮ ਕਸੰਗ ਧਰੇ ਸੰਸਰਣ ਕਰ ਕਿਰਪਾ ਸੇ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਕਥ ਪਾਏ ਰੂਪ ਸਤ ਜਾ ਕਰ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤਿਪੁਰਖ ਸਮਾਏ ਸਮਾਣੀ ਸਤਿਕਰਮ ਜਾ ਕੇ ਰਤਨ ਸਤ ਮੂਲ ਸਤ ਸਤ ਤਵਾ ਸਤ ਕਰਨੇ ਨਿਰਮਲ ਨਿਰਮਲ ਜੀ ਸਭ ਜਾਇ ਤਿਸ ਸਭ ਵਾਲੇ ਸਤਨਾਮ ਪ੍ਰਭ ਕਾ ਸੁਖਦਾਇ ਵਿਸ਼ਵਾਸ ਸਤਨਾਮ ਗੁਰਤੇ ਪਾਏ ਸਤ ਭਜਨ ਸਤ ਉਪਦੇ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਤ ਪੂਜੇ ਦੇ ਕੋਈ ਨਾਮ ਜਬ ਤਾਕਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਾਤੇ ਜਿਸਕੇ ਸਿਰ ਸੁ ਕਰਨ ਹਾਰ ਅਵਰਨ ਬੂਝ ਕਰਤੇ ਵਿਚਾਰ ਕਰਤੇ ਕਮਿਤਨ ਜਾਣੇ ਕੀ ਆ ਨਾਨਕ ਜੋਤਿਸ਼ ਪਾਵੇ ਸੋ ਵਰਤੀ ਆ ਬਿਸਮ ਬਿਸਮ ਦੇ ਸਮਾਜ ਜਨ ਬੁਝਿਆ ਤੇ ਸਾਹ ਸਾਥ ਪ੍ਰਭ ਕੇ ਰੰਗ ਰਾਜ ਜਨ ਲਏ ਗੁਰ ਕੇ ਵਚਨ ਪਦਾਰਥ ਲਏ ਕਹ ਲਹੇ ਓਏ ਦਾਤੂ ਦੁਖ ਘਟ ਨਾਰ ਜਾ ਕੇ ਸੰਗਤ ਰਹੇ ਸੰਸਾਰ ਜਨ ਕਾ ਸੇਵਕ ਸੋਟ ਭਾਗੀ ਜਨ ਕੇ ਸੰਗ ਇਕ ਲਿਵ ਲਾਗੀ ਗੁਣ ਬੰਦ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਖੁਲ ਪਾਵੇ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੇ ਭੇ ਸੱਚ ਅਸ਼ਟਪਦੇ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣਹਾਰ ਨਾਮ ਸਤ ਸਤ ਅਵਨਹਾਰ ਆਪ ਸਤ ਸਤ ਸਭ ਤਾਰੀ ਆਪੇ ਗੁਣੇ ਆਪੇ ਗੁਣਕਾਰ ਸ਼ਬਦ ਸਤ ਸਤ ਪ੍ਰਵਕਤਾ ਸੁਰਤ ਸਤ ਸਤ ਜਾ ਸੁਨਤਾ ਪੂਜਨਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਭਰੋਸ ਹੋਏ ਸਤ ਰੂਪ ਮਾਨਿਆ ਕਰਨ ਕ੍ਰਮ ਦਿਨ ਮੂਲ ਪਛਾਣਿਆ ਜਾ ਕਿਰਤ ਵਿਸ਼ਵਾਸ ਪ੍ਰਵਿਆ ਤਤ ਗਿਆਨ ਤੇ ਸਮਾਨ ਪ੍ਰਗਟਾਇਆ ਭੈ ਤੇ ਨਿਰਭਉ ਵਿਸਾਨ ਜਿਸ ਦੇਵ ਜੇ ਸਮਾਜ ਸਮਾਨਾ ਬਸ ਸਮਾਨ ਨੇ ਵਸਤ ਗੜਾਏ ਤਾਂ ਕੋਵੇ ਨਾ ਕਹਿ ਨਾ ਜਾਏ ਬੂਜੇ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕੁਰ ਕਾ ਸੇਵਕ ਆਗੇ ਕਰੇ ਠਾਕੁਰ ਕਾ ਸੇਵਕ ਸਦਾ ਬਜਾਰੇ ਠਾਕੁਰ ਕੇ ਸੇਵਕ ਮਨ ਪ੍ਰਤੀ ਠਾਕੁਰ ਕੇ ਸੇਵਕ ਨਿਰਮਲੀ ਠਾਕੁਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕਰੰਗ ਸੇਵਕ ਪ੍ਰਪਾਲਨ ਹਰ ਸੇਵਕ ਕੀ ਰੱਖੇ ਨਿਰੰਕਾਰਾ ਸੋ ਸੇਵਕ ਦਿਸਦਾ ਪ੍ਰਭ ਤਾਰੇ ਨਾਨਕ ਸੋ ਸੇਵਕ ਸਾਥ ਸਾਥ ਸਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਸਰ ਪਰ ਰੱਖੇ ਆਪਣੇ ਦਾਸ ਕੋ ਦੇਵ ਡਾਏ ਆਪਣੇ ਸੇਵਕ ਕੋ ਨਾਮ ਜਪਾਏ ਆਪਣੇ ਸੇਵਕ ਕੇ ਆਪਦ ਰੱਖੇ ਤਾਂ ਕੀ ਕਦਮ ਕੋਈ ਨਾ ਲਾਕੇ ਪ੍ਰਭ ਕੇ ਸੇਵਕ ਕੋ ਗੁਣ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਏ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕੋਲ ਰੱਖੇ ਬਸਮ ਕਰੇ ਲਸਕਰ ਕੋਲ ਰੱਖੇ ਜਿਸ ਕਾ ਸਾਸ ਨਗੜ ਤੇ ਆਪ ਤਾ ਕੋ ਰੱਖ ਤੇ ਕਰਾ ਦਾ ਮਨ ਚੰਦ ਕਣ ਪਵਾ ਤਿਸਕੇ ਕਰ ਤੋ ਬਿਰਥੇ ਯਾਦ ਮਾਰਨ ਰੱਖੇ ਅਵਣ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਕੁਰਬਲ ਖਿੜਾਣੀ ਬਾਰੰਬਾਰ ਬਾਰ ਭਵ ਜਪੀ ਹੈ ਪੀ ਅੰਮ੍ਰਿਤੇ ਮੰਦ ਅੰਤਰ ਪੀ ਹੈ ਨਾਮ ਪਤੰਜਨ ਗੁਰ ਖਪਾਇਆ ਤਿਸਕੇ ਸ਼ਬ ਨੈਨ ਦਿਸ਼ਟਾਏ ਨਾਮ ਧੰਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਸੰਗ ਨਾਮ ਰਾਤ ਜੋ ਜੰਤਰ ਥਾਨੇ ਮਨ ਤਾਂ ਨਾਮੇ ਨਾਮ ਸਮਾਨੇ ਉਠਤ ਬੈਠਤ ਸੋਤ ਨਾਮ ਕਹੁ ਨਾਨਕ ਜਨਕੇ ਸਤਕਾਮ ਬੋਲੋ ਜੱਜ ਬਾਦਨ ਰਾਤ ਪ੍ਰਭੂ ਨੇ ਜਨਕੀ ਨੀ ਰਾਤ ਕਰੈ ਭਗਤ ਆਤਮ ਕੇ ਚਾਏ ਪ੍ਰਭੂ ਨੇ ਸਵਰੈ ਸਮਾਏ ਜੋ ਹੋ ਆਹੋ ਅਸੋ ਜਾਣੇ ਪ੍ਰਭੂ ਨੇ ਕਹੁ ਹੁਕਮ ਛਾਨੇ ਜਿਸਕੀ ਮੈਂ ਕੌਣ ਬਖਾਨੋ ਜਿਸਕਾ ਗੁਣ ਗਾਇਕ ਨ ਜਾਣੋ ਆਠ ਪਰ ਪ੍ਰਭ ਸਹਿਜੂਰੇ ਕਹੁ ਨਾਨਕ ਸਹੀ ਜਿਨ ਪੂਰੇ ਮਨ ਮੇਰੇ ਤਿਨ ਕੀ ਓੜ ਲਏ ਮਨ ਤਨ ਆਪਣਾ ਤਿਨ ਜਾਂਦੇ ਜਿਨ ਜਣ ਆਪਣਾ ਪ੍ਰਭੂ ਸ਼ਾਤਾ ਸੋ ਸਰਬ ਥੋਕਾ ਦਾਤਾ ਜਿਸ ਕੀ ਸਾਨੂੰ ਸਭ ਸੁਖ ਪਾਵੇ ਤੇ ਕੇ ਦਰਸੋ ਪਾ ਮਿਟਾ ਵਰਸਿਆ ਹੁਣ ਸਗਲੀ ਚਾੜਤੀ ਜਣ ਕੀ ਦੂਸੇ ਵਾਲਾ ਆਵਣ ਜਾਨ ਹੋਵੀ ਤੇਰਾ ਨਾਨਕ ਤਿਸ ਜਣ ਕੀ ਪੂਜੋ ਸਤ ਪਰੈ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਵਾਂ ਸਵੈ ਸਤਿਗੁਰ ਸਿੱਖੀ ਕਰ ਪ੍ਰਤਪਾਲ ਸੇਵਕ ਹੋ ਗੁਰ ਸਾਹ ਦਿਆ ਸਿੱਖੇ ਗੁਰ ਦੁਰਮਤ ਮਿਲੇ ਰਹੇ ਗੁਰਬਚਨੀ ਹਰ ਨਾਮ ਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰਕਾ ਸਿੱਖ ਗੁਰਬਾਰ ਹਟੇ ਸਤਿਗੁਰ ਸਿੱਖ ਕੋ ਨਾਮ ਧੰਦੇ ਗੁਰਕਾ ਸਿੱਖ ਗੁਰ ਭਾਗੀ ਹੈ ਸਤਿਗੁਰ ਸਿੱਖ ਅਲ ਬਲ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੇ ਗੁਰ ਕਿਕਰਾ ਸੇਵ ਜੋ ਰਹੇ ਗੁਰ ਕੀ ਅੱਗੇ ਮਨ ਮੈਂ ਸਹਿ ਆਪਸ ਕੋ ਕਰ ਕੁਛ ਨ ਜਨਾਵੇ ਹਰ ਹਰ ਨਾਮ ਦੇ ਸਤਿ ਆਵੇ ਮਨ ਵਿਚੇ ਸਤਿਗੁਰ ਕੇ ਬਾਤ ਤੇ ਸੇਵਕ ਕੇ ਕਾਰਜ ਰਾਜ ਸੇਵਾ ਕਰ ਤੋ ਨੇ ਕਾਮੀ ਦੇਸ ਕੋ ਪ੍ਰਭ ਸਵਾਮ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵ ਗੁਰ ਕੀ ਮਤ ਲੈ ਵੀ ਇਸ ਵਿਸਵੇ ਗੁਰ ਕਾ ਮਨ ਮਾਨੇ ਸੋ ਸੇਵ ਪਰਮੇਸ਼ਰ ਕੀ ਗਜਾਨੇ ਸੋ ਸਤਿਗੁਰ ਜਿਸ ਹਿਰਦੇ ਹਰ ਨਾਮ ਅਣਕ ਵਾਰ ਗੁਰ ਕੋ ਬਲ ਜਾਵ ਸਰਵਧਾਨ ਜੀ ਕਾ ਦਾਤਾ ਅੱਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਵੇਖ ਆਪਣੇ ਕਛ ਭਰਮ ਸਹਿ ਸਿਆਣ ਭਲੈਣ ਜਾਈ ਨਾਨਕ ਐਸਾ ਗੁਰੂ ਫਾਕੀ ਪਾਏ ਸਫਲ ਦਰਸ਼ਨ ਵੇਖ ਪੁਨੀਤ ਪਰ ਸਚਰਨ ਕਤ ਨਿਰਮਲੀਤ ਭੇਟ ਸੰਗਰਾਮ ਗੁਣ ਰਵੇ ਪਾਰ ਮੁਖੀ ਦਰਗੇ ਗਵੇ ਸੁਣ ਕਰ ਬਚਨ ਕਰਨ ਅਖਾਨੇ ਮਨ ਸੰਤੋਖ ਆਤਮ ਧਿਆ ਨੇ ਪੂਰਾ ਗੁਰ ਆਖਿਓ ਜਾ ਕਾ ਮੰਤਰ ਅਮਰਦਿਸ ਵੇਖਿਆ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਦਿਸ ਪਾਵੇ ਦੇ ਲੈ ਮਿਲਾਏ ਜਿਸ ਪਾਏ ਕੁਛ ਸਤ ਅਨੇਕ ਸਤ ਪੂਰਨ ਵਿਵੇਕ ਕਾਹੂ ਬੋਲਣਾ ਪੁੱਛ ਪੁਰਾਣੀ ਅਗੂੰ ਗੋਚਰ ਨਿਰਵਾਣੀ ਨਿਰਾਹਾਰ ਨਿਰਵਰ ਸੁਖਦਾਇ ਤਾਂ ਕੀ ਕੀਮਤ ਕਿਵੇਂ ਪਾਏ ਭਗਤ ਬੰਧਨ ਨੇ ਕਹਿ ਚਰਨ ਕੌਣ ਹਿਰਦੇ ਸਮਰਾਏ ਸਤ ਬਲਹਾਰੀ ਸਤਿਗੁਰੇ ਆਪਣੇ ਨਾਨਕ ਦਿਸ ਪ੍ਰਸਾਦ ਸਵਰੋ ਜਪਣੇ ਹਰਸ ਪਾਵੇ ਜਿਹਨੂੰ ਕੋਈ ਅੰਮ੍ਰਿਤ ਵੀ ਸੋਏ ਉਸ ਪੁਰੂ ਕਾ ਨਾਇਕ ਦੇਵ ਨਾ ਜਾ ਕੇ ਮਨ ਭਗਟੇ ਗੁੰਦਾ ਸੇ ਅੱਠ ਪੈਰ ਹਰ ਕਾ ਨਾਮ ਲੈ ਸਤ ਸੁਦੇ ਸੇਵਕ ਉਦੈ ਮੂੰਹ ਮਾਇਆ ਕੇ ਸੰਗ ਨ ਲੈ ਮਨ ਮੇ ਰਾਖੇ ਹਰ ਹਰੇ ਕੰਧਕਾਰ ਦੀ ਭੁਕੁਰ ਵਾਸੇ ਨਾਨਕ ਪਰ ਮੋਹ ਦੁਖਦਾ ਤੇ ਨਸ ਤਪਤ ਮੈਂ ਠੰਡ ਵਰਤਾਇਆ ਅੱਠੇ ਪਾਏ ਜਿਨ ਮਰਨ ਕੇ ਮਿੜਿਆ ਦੇ ਸੇ ਸਾਧੂ ਗਏ ਪੂਰਨ ਉਪਦੇ ਸੇ ਪਹੁੰਚੂ ਕਾ ਨਿਰਭਉ ਵਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗਤ ਦੇਵ ਨਾਮ ਮੁਰਾਰੀ ਤਿਤ ਪਾਏ ਝੁਕੇ ਭ੍ਰਮ ਗਾਵਨ ਸੁਨਾਨ ਖਰ ਹਰ ਜਾ ਸਰੁ ਨਿਰਗੁਣ ਆਪ ਸਰਗੁਣ ਪਿਓ ਕਲਾ ਧਾਰ ਜਿਨ ਸਗਲੇ ਮੋਏ ਆਪਣੇ ਚਰ ਪ੍ਰਭਾਵ ਬਣਾ ਆਪਣੀ ਕੀ ਮਥਿਆ ਪੇ ਪਾਏ ਹਰ ਬਿੰਦੂ ਜਾਣਾ ਹੀ ਕੋ ਸਰਨ ਗ੍ਰੰਥਰ ਕੋ ਸੋਏ ਉਤਪੋਦਰ ਵੈਰੂ ਰੰਗ ਪੈ ਪ੍ਰਗਾ ਸਾਧ ਕੇ ਸੰਗ ਰਚ ਰਚਨਾ ਆਪਣੀ ਗਲਤਾਰੀ ਅਨਕੁਆਰ ਨਾਨਕੁਲ ਹਰਿ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕੁਮਾਮ ਨਾਨਕੇ ਧੰਨ ਸਾਰਸ ਪੈ ਸੰਜਨਾ ਮਿਲ ਕਰੋ ਵਿਚਾਰ ਇੱਕ ਸਿਮਰ ਨਾਮ ਧਾਰੋ ਭਾਵ ਸਵਾਮੀ ਵਿਚਾਰੋ ਚਰਨ ਕਮ ਮੈਰ ਧਾਰੋ ਕਰਨ ਕਰਨ ਸੋਭਰਾ ਸਮਰਾ ਦ੍ਰਿੜ ਕਰ ਬਹੁ ਨਾਮ ਹਰ ਵਾਤ ਇਹ ਧਨ ਸੰਜੋ ਭਗਵਾਨ ਸੰਜਨਾ ਕਣੇ ਬਲਵੰਤ ਕਾਸ ਰਾਕੁਮ ਸਰੋ ਰੂਪ ਨਾਨਕ ਮਿਲ ਜਾਇਆ ਜਿਸ ਤਨ ਕੋ ਜਰ ਕੁੰਡ ਉਠਾਵੇ ਸੋ ਤਨ ਹਰ ਸਹੀ ਵਾਤੇ ਪਾਵੇ ਜਿਸ ਸੁਕੁਣਤ ਬਾਦਸ਼ਾਹ ਮੇ ਸੋ ਸੁਖ ਸੰਕੁਰੇ ਜੇ ਸੁਭਾ ਕੋ ਕਰ ਭਲੀ ਕਰਨੀ ਸਾ ਸੋ ਵਜਰ ਕੀ ਸ਼ਰਣੀ ਅਨਕ ਭਾਵੀ ਰੋਗ ਨਾ ਜਾਏ ਰੋਗ ਮੁੜੇ ਰੋ ਖੁਦਲਾਏ ਸਰਨ ਧਾਨ ਮੈਂ ਹਰ ਨਾਮ ਧਾਨ ਜਬ ਨਾਨਕ ਦਰ ਗਈ ਪ੍ਰਵਾਨ ਮਨ ਪ੍ਰਭੂ ਦੁਆਰ ਕੇ ਨਾ ਆਏ ਦਾ ਦੇ ਹਿਸਾਬ ਤੇ ਆ ਬੈਠਾ ਹੈ ਤਾਂ ਕੋ ਵਿਕਨ ਲਾਗੇ ਕੋਈ ਜਾ ਕਰ ਦੇ ਵਸੇ ਯਾਰ ਸੋਏ ਕਲ ਤਾਤੀ ਠੰਡਾ ਹਰਨਾ ਸਮਰ ਸਮਰ ਸਦਾ ਸੁਖ ਭਾਵ ਭਾਵਨ ਸੇ ਪੂਰਨ ਹੋਇਆ ਭਗਤ ਪਾਇਆ ਤੁਮ ਪ੍ਰਗਾਸ ਤਿਸ ਘਰ ਜਾ ਵਸੇ ਅਵਨਾਸੀ ਕੋ ਨਾਨਕ ਕਾਟੀ ਜਨ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨਮ ਹੈ ਸੋ ਕਾਚੋ ਕਾਚਾ ਵਾ ਕੌਣ ਮੁੰਡੇ ਪ੍ਰਭ ਸੇ ਵਿਆਪ ਤੇ ਅਕਸ਼ਣ ਗੁਰਦੇ ਯੂੰ ਰਤਨ ਜਨਮ ਕਾ ਹੋਏ ਉਦਾਰ ਹਰ ਹਰ ਸਿਮਰ ਬਾਣ ਧਾਰਨ ਭਾਵਨਾ ਸੁਖ ਨਾਰੇ ਸਿਮਰ ਸਾਸ ਵੇ ਵਿਚਾਰ ਹਰ ਕੀ ਬਾਤ ਗੁਰੂ ਮਨ ਲਾਏ ਮਨ ਮਨ ਚੰਦ ਨਾਮ ਖੁਲ ਪਾਏ ਸੰਗ ਨਾ ਚੱਲ ਤੇਰੇ ਤਨ ਤੂੰ ਕਿਆ ਲਪਟਾਵੇ ਮੂਰਖ ਮਨ ਸੋਤ ਅਮੀਤ ਕੁਟੁੰਬਰ ਬੰਤਾ ਇੰਤੇ ਕੌਣ ਤੂੰ ਕੌਣ ਸੁਨਾਥਾ ਰਾਜ ਰੰਗ ਮਾ ਵਿਸਾਰ ਇੰਤੇ ਕਹੋ ਕੌਣ ਛੁਟਕਾਰਾ ਸਸਤੀ ਰੱਥ ਸਵਾਰੀ ਝੂਠਾ ਡੰਮ ਝੂਠ ਪਾਸਾਰ ਜਿਣ ਦੇ ਤਿਸ ਬੁਝਣ ਵਿਗਾਨਾ ਨਾਮ ਵਿਸਾਰਨਾ ਪਸਾਨਾ ਗੁਰ ਕੀ ਮਾਤੁ ਲੈ ਆਣੇ ਭਗਤ ਬਨਾ ਬੋਟੂ ਬੇਸਾਣੇ ਹਰ ਕੀ ਭਗਤ ਗੁਰੂ ਮਨ ਮੀਤ ਨਿਰਮਲ ਹੋਏ ਤੁਮਾਰ ਹੁਚੇ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਲੁਖ ਜਾਏ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕੈਤ ਰਹਿਤ ਕਦ ਪਾਓ ਸਾਰ ਪੂਤ ਸਰ ਗੁਣ ਆਓ ਸਹਿ ਸੁਭਾਅ ਨਾਨ ਗੁਣ ਗਾਵ ਗੁਣ ਗਾਵ ਤਰੇ ਉਤਰ ਸਮੈਲ ਬਿਨ ਸਹਿ ਫੈਲ ਹੋ ਚੰਦ ਪਸਾ ਸੁਖਨਾਲ ਸਾਸ ਗੁਰਾ ਸਰਨਾਮ ਸੰਭਾਲ ਸਾਰ ਸਿਆਣਮ ਸਗਲੀ ਮਨਾ ਸਾਧ ਸੰਗ ਭਾਵੇਂ ਸਚ ਜਾਣਾ ਹਰ ਪੂੰਜੀ ਸੰਸਕਰੋ ਵਿਹਾਰੀਆਂ ਸੁਖ ਦਰ ਕੈ ਜੈਕਾਰ ਸਰਮਲੰਤੇ ਕੁਦੇ ਕਹੁ ਨਾਨਕ ਜਾ ਕੇ ਮਸਤਗਲੇ ਏਕੋ ਜਾਪੇ ਕੁਸਾ ਲਾਇਕ ਸਿਮਰੇ ਘੁੰਮਣ ਆਏ ਕਸ ਗਏ ਗੁਣ ਗਾਵ ਅਨੰਤ ਮੰਤਨ ਜਾਪੇ ਏਕ ਭਗਵੰਤ ਏਕੋ ਏਕ ਕਰਿਆ ਪੂਰਨ ਪੂਰੇ ਪ੍ਰਭਾ ਸਾਰਿਕ ਤੇ ਵੇ ਕਰਾਤ ਪ੍ਰਸ ਗਏ ਮੰਤਨ ਅੰਤਰੇ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕੇ ਕਦਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਣਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਵਦੀ ਜਾਚਕ ਜਾਚੇ ਪ੍ਰਭ ਦਾ ਨੇ ਕਰ ਕਿਰਪਾ ਦੇਉ ਹਰਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਸਰਧਾ ਪੂਰ ਸਦਾ ਸਾਹਿਬ ਰੋ ਕੇ ਗੁਣ ਗਾਉ ਸਾਧ ਸਾਧ ਸਰੂਪ ਤੁਮ ਦਿਆ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਗੁਰੂ ਪ੍ਰਭ ਗਣਿਤ ਨੀਤ ਇਹ ਕੋਟੇ ਕੋ ਧਾਰ ਨਾਨਕ ਮੰਗੇ ਨਾਮ ਪ੍ਰਸਾਰ ਪ੍ਰਭ ਕੀ ਸਮਾਨ ਸੁਖ ਹੋਏ ਹਰਸ ਪਾਵੇ ਬਿਰਲਾ ਕੋਏ ਜਿਣ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨੇ ਡੋਲਾਨੇ ਸੁਬਰ ਭਰੇ ਪ੍ਰੇਮ ਰਸ ਰੰਗ ਪਜੇ ਚਾਹੋ ਸਾਧ ਕੇ ਸੰਗ ਪਰੇ ਸਰਨਾਮ ਸਭ ਤਿਆਗ ਅੰਤਰ ਪ੍ਰਗਾ ਸੰਦਨ ਲਗਾਵ ਲਵ ਲਾ ਕੇ ਵਡਭਾਗੀ ਪਰ ਬਸ ਹੋਏ ਨਾਨਕ ਨਾਮ ਤੇ ਸੁਖ ਹੋਏ ਸੇਵਕੀ ਮਨ ਸੇ ਪੂਰੀ ਭਾਈ ਸਤਿਗੁਰ ਤੇ ਮਿਲ ਨਿਰਮਲ ਮਤਲੇ ਜਨ ਕੋ ਪ੍ਰਭ ਦੇ ਆ ਸੇਵਕ ਨੂੰ ਸਦਾ ਨਿਹਾਲ ਮੰਦਨ ਕਾਲ ਮੁਕ ਜਨ ਭਇਆ ਜਨਮ ਮਰਨ ਤੋਂ ਉਪਰ ਮੰਗਾਏ ਛਪਨੀ ਸਰਦਾ ਸਭ ਪੂਰੀ ਰਵ ਰਿਹਾ ਸਾ ਸੰਗ ਹਜ਼ੂਰ ਜਿਸਕਾ ਸਾਧਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕੁਛ ਸਰੇ ਘਾਲ ਨਾ ਪਾਨੇ ਸੋ ਕੁਛ ਰੇ ਕੀਆ ਜਾਣੇ ਸੋ ਕੁਛ ਨੂੰ ਸਭ ਕੁਛ ਦੀਆ ਸੋ ਕੁਛ ਰੇ ਜੀਵਨ ਜੀਆ ਸੋ ਕਿਉਂ ਵਿਸਰੈ ਜਗਨ ਮੇਰਾ ਕੇ ਗੁਰ ਪ੍ਰਸਾਦ ਕਬਿਲਾ ਲਾ ਕੇ ਸੋ ਕੁਛ ਰਿਜ ਵਿਖਤੇ ਕਾਢੇ ਜਨਮ ਜਨਮ ਕਾ ਝੂਟਾ ਕਾਢੇ ਗੁਰਪੁਰੇ ਦਾਤੇ ਵਧਾਏ ਆ ਪ੍ਰਭੇ ਆਪਣਾ ਨਾਮ ਦਿੰਦਿਆ ਸਾਜਨ ਸੰਤ ਗੁਰੂ ਏਕਾਮ ਧਿਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵ ਆਪ ਜਪੋ ਹਰਨਾਮ ਸੁਭਾਵ ਭਗਤ ਪਾਵ ਤਰੇ ਸੰਸਾਰ ਬਿਨ ਭਗਤੀ ਤਨ ਹੋ ਸੀ ਸਾਰ ਸਰਵ ਕਣਿਆਨ ਸੁਖ ਨਿਜ ਨਾਮ ਬੂੜਾ ਜਾਤ ਪਾਏ ਵਿਸਰਾਮ ਸਗਲ ਦੁਖ ਆਵਦ ਨਾਸ ਨਾਨਕ ਨਾਮ ਜਪੋ ਕੁੰਤਾ ਸੁਭਜੀ ਪ੍ਰੀਤ ਬ੍ਰਹਮਰਾ ਚਾਵ ਮੰਤਨ ਅੰਤਰੀ ਸੁਆ ਨੇਤਰੋ ਵੇਗ ਦਰ ਸੁਖ ਹੋਏ ਮਨ ਵਿਖਸੇ ਸਾਹ ਚੰਨ ਤੋਏ ਭਗਤ ਨਾ ਕੇ ਮੰਤਨ ਰੰਗ ਵਿਰਲਾ ਕੋ ਪਾਵੇ ਸੰਗ ਏਕ ਵਸ ਦੀਜੇ ਕਰਮ ਆਇਆ ਗੁਰਪ੍ਰਸਾਦ ਨਾਮ ਜਪਲਾਇਆ ਤਾਂ ਕਿ ਮਾਂ ਕਈ ਨਾ ਜਾਏ ਨਾਨਕ ਥੈ ਸਰਬ ਸਮਾਏ ਪ੍ਰਭ ਬਖਸ਼ਣ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਕਟਾ ਕਰੋ ਪ੍ਰਪਾਲਿਆ

ਆਪਣ ਖੀਲਿਆ ਵਰਤੀਜਾ ਨਾਨੀ ਕਰਨ ਹਰਣ ਦੂਜਾ ਜਾ ਹੋਤ ਪ੍ਰਭ ਕੇ ਉਲਤਣੀ ਤਾਬਾਨ ਮੁਲ ਕੋ ਕਿਸ ਕੋ ਕਣੀ ਜਾਵੇ ਕਰ ਕਮ ਫਾਰਤਾ ਨਰਕ ਸੁਰ ਕੋ ਕਣ ਉਜ਼ਾਰ ਜਾ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸੇ ਸੁਭਾ ਕਹੁ ਕਿਠਾ ਜਬ ਆਪੇ ਆਪ ਆਪਣੀ ਜੋ ਧਰੈ ਤਬ ਕਮ ਨਿਡਰ ਕਮਣ ਕਤ ਡਰੈ ਆਪਣੇ ਚਾ ਆਪਣੇ ਚਲਦਾ ਕਰਨ ਹਾਰ ਨਾਨਕ ਠਾਕਰ ਕਮ ਪਾਰ ਵਿਨਾਸੀ ਸੁਖ ਆਪਣੇ ਅਸੰਦਾ ਜਨ ਮਰਨ ਕੋ ਕਾ ਵਿਨਾਸਨ ਜਾ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੁ ਕਿਸੋਏ ਜਬ ਆਪ ਕਥਾ ਗੋਚਰ ਪ੍ਰਵੇਖਾ ਤਬ ਚਿਤ੍ਰ ਗੁਪਤ ਕਿਸ ਪੁੱਛ ਲੜੇਖਾ ਜਬ ਨਾਥ ਨਿਰੰਜਨ ਗੋਚਰ ਕਹਦੇ ਤਾ ਕੌਣ ਛੁਟੇ ਕੁਣ ਬੰਧਨ ਵਾਧੇ ਆਪਣੇ ਆਪਾਂ ਪੀ ਜਰਦਾ ਨਾਨਕ ਆਪਣ ਨੂੰ ਪਾਪੀ ਪਰ ਜਾ ਜੈ ਨਿਰਮਲ ਪੁਰ ਪੁਰੂ ਕਦੋਤਾ ਤੈ ਬਿਨ ਮੈਲ ਕਹੋ ਕਹਿ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੁਮਾਨ ਕੌਣ ਉਪਮਾਨ ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਲਗਤ ਖੋਕੀ ਜੈ ਜੋ ਸਰੂਪੀ ਜੋ ਸੰਗ ਸਮਾਵੇ ਤੈ ਕਿਸੇ ਭੂਕਮ ਦਰਤਾਵ ਕਰਨ ਕਰਾਵਨ ਕਰਨ ਯਾਰ ਨਾਨਕ ਕਰਤੇ ਕਹਨਾ ਸਮਾਰ ਜੋ ਆਪਣੀ ਸੋਭਾ ਆਪਣ ਸੰਗ ਬਣਾਏ ਤਬ ਕਵਨ ਮਾਏ ਬਾਪ ਮਿੱਤਰ ਸੁਭਾਏ ਜਾ ਸਰਵ ਕਲਾਪੇ ਪ੍ਰਵੀਨ ਤਬੇ ਤੇਵ ਕਾਹ ਕੋ ਚੇਨ ਜਾਵੇ ਆਪਣੇ ਆਪ ਅਵਤਾਰੇ ਤੋ ਸਗਨ ਅਵਸਗਨ ਕਾਮ ਵਿਚਾਰ ਜੇ ਆਪਣੂ ਜੇ ਆਪਣੇ ਅਮਨੀਰਾ ਤੈ ਕੁਣ ਠਾਕੁਰ ਕੁਣ ਕਹੀਏ ਚੇਰਾ ਬਿਸਮਣ ਬਿਸਮ ਰਹਿ ਬਿਸਮਾ ਦੇ ਨਾਨਕ ਆਪਣੀ ਗਾਜਾ ਨਵਾਬ ਜੈ ਛਲ ਅਛੇ ਫਿਰ ਸਮਾਏ ਵੰਗ ਫਿਰ ਵਿਆਪ ਸਮਾਏ ਆਪਸ ਕੋ ਆਪੇ ਦੇਸ ਤੇ ਗੁਣ ਕਾ ਨਾ ਹੀ ਪ੍ਰਵੇਸ਼ ਜਾਏ ਕਹਿ ਕੇ ਕੁਵੰਤਾ ਤੈ ਕੌਣ ਚਿੰਤ ਕਿਸੇ ਲਾਗੇ ਚਿੰਤਾ ਜੇ ਆਪਣੇ ਆਪ ਆਪ ਦਿਆਰਾ ਤੈ ਕੌਣ ਕਿਥੇ ਪੁਣ ਸੁਣੇ ਹਾਰਾ ਬਹੁ ਬੈਨ ਤੂੰ ਤੇ ਉੱਚਾ ਨਾਨਕ ਆਪਸ ਕੋ ਆਪੇ ਬਹੁ ਚਾ ਜੈ ਪ੍ਰਚ ਪ੍ਰਪੰਚ ਆਕਾਰ ਤੈ ਗੁਣ ਮੈਂ ਕਿਨੋ ਵਿਸਾਰ ਪਾਪ ਹੁਣ ਤੈ ਭਈ ਕਾਵ ਕਉ ਨਰ ਕੋ ਸੁਰ ਗੁੰਝਾਓ ਤੇ ਆਲ ਜਾਲ ਮਾਇਆ ਜੰਜਾਲ ਹੋਮੇ ਮੋਹ ਭਰਮ ਪੈ ਪਾਰ ਦੁਖ ਸੁਖ ਮਨ ਪਮਾਨ ਗੁਰ ਕਰਕੇ ਵਖਿਆ ਨੇ ਆਪਣ ਕੇ ਲਿਆ ਕਰ ਦੇ ਕੇ ਖੇਲ ਸੰਗੋਚਾ ਤੋ ਨਾਨਕੇ ਕਹਿ ਜੈ ਭਗਤ ਭਗਤ ਆਪ ਜੈ ਪਸਰੇ ਪਾਸਾ ਸੰਤ ਪ੍ਰਤਾਪ ਦੋ ਪਾਕ ਆਪੇ ਤਨੇ ਕੀ ਸੋਭਾ ਨੂੰ ਬਣੀ ਆਪੇ ਕੋਤੇ ਗ੍ਰੰਥੋ ਜੈ ਪੇਰਾ ਸਪਗਨ ਜੋਗ ਜਿਸ ਭਾਵ ਤੁਸੀਂ ਆਪਣਾ ਲਾਵੇ ਜਿਸ ਭਾਵ ਤੁਸੀਂ ਫੇਰ ਖਿਲਾਵੇ ਬੇਸ਼ੁਮਾਰ ਥਾਗਣ ਤੁਲ ਲੈ

ਜਗਦ੍ਰਿਸ਼ਟਾਰਸ਼ਟਪਤੀ ਆਪਕਤੇ ਆਪ ਸੁਨੇ ਹਾਰੇ ਆਪੇ ਕਾ ਵਿਸਾਰ ਜਾਤੀ ਸਵਾਦ ਸੁਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕੁਛ ਹੋਇਆ ਆਪਣ ਸੁਸਾ ਜਗ ਪਰੋਏ ਜਾ ਕੁਫਰ ਜੇ ਆਪ ਜਾਏ ਸਤਨਾਮ ਸੁਜਨ ਪਾਏ ਸੋ ਸਮਦਰਸੀ ਤਤ ਕਾ ਬੀਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੈ ਸੋ ਮੁਆ ਸੁਣ ਵਿਸਾਰ ਤੀਸ ਤਜਰ ਕਹਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਯੁਗ ਜਾ ਕੇ ਸਭ ਹਾਥ ਅੰਦਰ ਬਾਹਰ ਜਾਣੂ ਸਾਥ ਗੁਣਿਧਾਨ ਬੇਅੰਤ ਪਾਰ ਨਾਨਕ ਦਾ ਸਦਾ ਬਲਿਹਾਰ ਪੂਰਨ ਪੂਰੇ ਦਿਆਲ ਸਭ ਕਿਰਪਾਲੇ ਆਪਣੇ ਕਰਤਵ ਜਾਣੇ ਆਪ ਅੰਦਰ ਜਾ ਮੇਰੇ ਵਿਆਪ ਪਰਤਵਾਲੇ ਜੀਣ ਬਪਾਤ ਜੋ ਜੁਰ ਚੁਸਤ ਸੇ ਤਿਹਾਤ ਜਿਸ ਭਗਤੀ ਲਈ ਮਿਲਾਏ ਭਗਤ ਕਰੇ ਹਰ ਕਿਨ ਗੁਣ ਗਾਏ ਮਨ ਇੰਦਰ ਵਿਸ਼ਵਾਸ ਕਰਮਾਨੇ ਕਰਨ ਹਰ ਨਾਨਕ ਗਜਾਨੇ ਜਨ ਲਾ ਕਰੇ ਕਿਨਾਏ ਤਿਸ ਕੀ ਆਸਨ ਬਿਰਥੀ ਜਾਏ ਸੇਵਾ ਕੋ ਸੇਵਾ ਬਣਿਆਏ ਹੁਕਮ ਬੂਝ ਪਰਮ ਪਦ ਪਾਏ ਇਸ ਤੇ ਪ੍ਰਣੇ ਵਿਚਾਰ ਜਾ ਕੇ ਮਨੁ ਸੈਨਕਾਰ ਬੰਧਨ ਤੋਲ ਭੈ ਨਿਰਵੈਰ ਅੰਦਰ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੀ ਪ੍ਰਲੋਕ ਸੁਹੇਲੇ ਨਾਨਕ ਹਰ ਪਵਾਪੇ ਮੇਲੇ ਸਾਧ ਸੰਗਲ ਕਰੁਣਾਨੰਦ ਗੁਰੂ ਕਾ ਪਰ ਪਰਮਾਨੰਦ ਸਾਧ ਸੰਗ ਮਿਲੇ ਰਾਮ ਨਾਮ ਤਤ ਗੁਰ ਵਿਚਾਰ ਦਲੁਭ ਦੇ ਕਰ ਉਧਾਰ ਅੰਮ੍ਰਿਤ ਵਚਨਾ ਕੇ ਗੁਣ ਗਾ ਪ੍ਰਾਂਤ ਤ੍ਰਿਣ ਕੈ ਸੁਭਾਵ ਆਠ ਪੈਰ ਪਰ ਵੇਖੋ ਨੇਰਾ ਮਿਟੇ ਗਿਆਨ ਬਿਨ ਸੇ ਅੰਧੇਰਾ ਸੁਣ ਬਦੇ ਸਿਰ ਦੇ ਵਸਾਉ ਮਨ ਛੇ ਨਾਨਕ ਖੁਲ ਪਾਉ ਹਲਤ ਪਲਤ ਲੇ ਸੁਆ ਰਾਮ ਨਾਮ ਮੰਤਰ ਉਤਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਸਤੀ ਸਾਜ ਬਿਰਖਿਆ ਮਨ ਦਾ ਨਾਮ ਜਪੋ ਲੇ ਬੁਲਾਏ ਦੁਖ ਦਰਦ ਮਨ ਤੇ ਭੋ ਜਾਏ ਸੱਚ ਵਪਾਰ ਕਰੋ ਵਪਾਰੀ ਦਰਗੇ ਨੀ ਵੇਖੇ ਤੁਮਾਰੇ ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨ ਆਵੇ ਜਾਹੇ ਤਿਸ ਤੇ ਦੂਰ ਕਹਾਂ ਕੋ ਜਾ ਵੀਰ ਰੱਖਣ ਹਾਰ ਤੇ ਆਏ ਨਿਰਭਜ ਪੈ ਸਗਲ ਭੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾ ਹੀ ਦੁਖ ਨਾਮ ਜਪ ਮਨ ਹੋ ਅਸੋਕ ਚਿੰਤਾ ਜਾ ਮਿਟੇ ਅਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤਪੁਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਵੇਖ ਦੁਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸਿਵ ਪੁਰਾਣ ਤਰਜਾਮੀ ਪ੍ਰਫੁਰਦਾਨ ਜਿਸ ਮਨ ਹੋ ਸੋਹਤ ਨਿਹਾਲ ਤਾਂ ਕੇ ਨਿਗਣਿਆਵਤ ਕਾਲ ਅਮਰ ਪਏ ਅਮਰਾ ਪਦ ਪਾਏ ਆ

ਸਲੋਕ ਗਿਆਨ ਅੰਜਨ ਗੁਰ ਦਿਆ ਗਿਆਨ ਅੰਦੇਰ ਵਿਨਾਸ ਹਰ ਕਿਰਪਾ ਤੇ ਸੰਤ ਫਿਟਿਆ ਨਾਨਕ ਮਨ ਪਰਗਾ ਸਠਵਜ ਸੰਤ ਸੰਗੰਤਰ ਪ੍ਰਭ ਡੀਠਾ ਨਾਮ ਪ੍ਰਭੁ ਕਰ ਲਾਗਾ ਮਿੱਠਾ ਸਗਲ ਸਮੱਗਰੀ ਇੱਕ ਕਟਮਾਨ ਕਰੰਗ ਨਾਨੰਦ ਸਟਾਏ ਨਾਉਣ ਦੇ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਣ ਸਮਾਗਨ ਤਨਾਦ ਕਹਿਣ ਜੈ ਚਰਬ ਸਮਾਦ ਤਿੰਨ ਦਿਖੇ ਸਿਆਮ ਦਿਖਾਏ ਨਾਨਕ ਤੇ ਜਨ ਸੋਜੀ ਬਾਏ ਸੋ ਅੰਤਰ ਸੋ ਬਾਹਰਣ ਅੰਤ ਕੜਕੜ ਬਿਆ ਪ੍ਰਿਆ ਭਗਵੰਤ ਤਰਨ ਮੈਂ ਆਕਾਸ਼ ਪਿਆਲ ਸਭ ਲੋਕ ਪੂਰਨ ਪ੍ਰਤਪਾਲ ਬਣਤਨ ਪਰਬਤ ਹੈ ਪਰਮ ਜੈ ਸੇ ਅਗੈ ਤੈ ਸਕਰਮ ਕੌਣ ਪਾਣੀ ਬੈ ਸੰਤਰ ਮਾਏ ਚਾਰ ਕੁਣ ਦੈ ਸਮਾਏ ਤਿਸ ਤੇ ਭਿੰਨ ਨਹੀਂ ਖੋਟਾ ਗੁਰ ਪ੍ਰਸਾਦ ਨਾਨਕ ਸੁਖ ਪਾਉ ਕੌਣ ਪਾਣੀ ਬੈ ਸੰਤਰ ਮਾਏ ਚਾਰ ਕੁਣ ਦੈ ਸਮਾਏ ਤਿਸ ਤੇ ਭਿੰਨ ਨਹੀਂ ਖੋਟਾ ਗੁਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪ੍ਰਾਣ ਸਮਰਥ ਮੈਂ ਦੇਖ ਸਿਰ ਸੁਰ ਨਖਤਰ ਮਾਏ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਮੂੰ ਡੋਲੈ ਸਰਬ ਕਲਾ ਕਰ ਖੇਲੇ ਖੇਲ ਮੂਲ ਨ ਪਏ ਗੁਣੇ ਮੋਲ ਸਰਬ ਜੋਤ ਮੈਂ ਜਾ ਕੇ ਜੋ ਤਾਰਿਓ ਸੋਮੀ ਉਤਪਾਤ ਗੁਰ ਪ੍ਰਸਾਦ ਭ੍ਰਮ ਕਾ ਨਾਸ ਨਾਨਕ ਕਿਨ ਮੈਂ ਵਿਸਾਲ ਸਮਝਣਾ ਕਾ ਪੇਖਣ ਸਭ ਭ੍ਰਮ ਸਮਝਣਾ ਕੇ ਹਿਰਦੇ ਸਭ ਧਰਮ ਸੰਤ ਜਿਨਾ ਸੁਣੇ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੇ ਰਹਿਤ ਸਤ ਭਜਨ ਸਾਧੂ ਸਭ ਕੈਦ ਜੋ ਜੋ ਹੋਏ ਸੋਇ ਸੁਖਮਾਨੇ ਕਰਨ ਕਰਾਉਣ ਹਰ ਜੋਰ ਵਜਾਉਣੇ ਅੰਤਰ ਵਸੇ ਵਾਰ ਫਿਰ ਉਹੀ ਨਾਨਕ ਦਰਸ਼ਨ ਦੇ ਸਮ ਹੋਏ ਆਪ ਸਤਿ ਕਿਆ ਸਭ ਸਤ ਤਿਸ ਪ੍ਰਭ ਤੇ ਸਗਲੇ ਤਪਾਤ ਤਿਸ ਭਾਵ ਤੇ ਅੰਗਰੇ ਵਿਸਤਾਰ ਤਿਸ ਭਾਵ ਤਾ ਏਕ ਓਂਕਾਰ ਅਨੁਕਲਾ ਲਖਨ ਜਾਏ ਜਿਸ ਭਾਵ ਤੁਸੀਂ ਲੈ ਮਿਲਾਏ ਕੌਣ ਨਿਕਲ ਕੁਣ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰ ਗਸ ਆਪ ਜਨਾਏ ਨਾਨਕ ਤਿਸ ਆਪ ਜਾਏ ਸਰਭੂਤ ਅਵਰਤਾਰਾ ਸਰਵ ਨਾਨ ਪੇਖਣ ਹਾਰ ਸਗਲ ਸਮੱਗਰੀ ਜਾ ਕਾਤਣਾ ਜਾ ਪੰਜਾ ਸਿਆ ਵਿਸ ਨਾਮ ਜਾਣੀ ਖੇਲ ਬਣਾਇਆ ਕਿਆ ਘਾਰੀ ਕੀ ਨੀਮ ਆਇਆ ਸਭ ਕਿਮਾ ਦੇ ਲਿਪਤ ਹੋ ਰਿਹਾ ਜੋ ਕੁਛ ਕਹਿਣਾ ਸੋ ਆਪੇ ਕਹੇ ਆਗੇ ਆਵੇ ਆਗੇ ਜਾਏ ਨਾਨਕ ਦਾ ਭਾਵ ਤਾਂ ਲੈ ਸਮਾਏ ਇਸ ਤੇ ਹੋਇਸ ਨਾ ਹੀ ਬੁਰਾ ਉਰੇ ਕਹੋ ਕਿਨੇ ਕੁਛ ਕਰਾ ਭਲਾ ਕਰ ਤੂੰ ਦਾ ਨੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਉਹ ਤੋਤੇ ਆਪਣ ਸੰਗਰਾਜ ਤਾਂ ਕੀ ਕਦਮ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਵਾਏ ਤਿਸ ਕਾ ਕੀ ਐਸਾ ਪ੍ਰਵਾਨ ਗੁਰ ਪ੍ਰਸਾਦ ਨਾਨਕੇ ਜਾਣ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲੈ ਪ੍ਰਸ ਹੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਸ੍ਰੀ ਦੇ ਭਗਵੰਤ ਧਨ ਧਨ ਧਨ ਜਣਿਆ ਜਿਸ ਪ੍ਰਸਾਦ ਸਭ ਜਗਤ ਰਾਏ ਜਾਣੇ ਆਵਣ ਕਹਿ ਸੁਭਾਵ ਜਣ ਕੇ ਸੰਗ ਚਿਤ ਆਵੇ ਨਾ ਵਾ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਣ ਕੋ ਸਦਾ ਨਮਸਕਾਰ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਮ ਨਾਨਕ ਪੂਰਾ ਪਾਇਆ ਪੂਰੇ ਕਹਿ ਗੁਣ ਗਾਓ ਅਸਪਦ ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਪ੍ਰਭੇ ਸਾਧ ਸਾਧ ਸਿਮਰੋ ਗੋਬਿੰਦ ਮਨ ਤ੍ਰਿਗੁਤਰੇ ਚੰਦ ਆਸਨੰ ਤਿਆਗ ਗੋਤਰੰਗ ਸੰਜਨਾ ਕੀ ਧੁਰਮਣ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰ ਹਰਦਨ ਕੀ ਪਰਲੇ ਭੰਡਾਰ ਨਾਨਕ ਗੁਰਪੁਰੇ ਨਮਸਕਾਰ ਖੇਮ ਕੁਸਲ ਸਹਿਜਨੰਦ ਸਾਧ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਮਰ ਤਰਸ ਪੀਓ ਚੇਚਤ ਵੋ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਫਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕੈ ਧਾਰ ਉੱਤਮ ਸਲੋਕ ਸਾਧ ਗਏ ਬਚਨ ਅਮਲੀਕ ਲਾਲ ਇਹ ਰਤਨ ਸੁਣਤ ਕਮਾਵਤ ਉਤਾਰਿਆ ਉਤਰੈ ਲੋਕਾਂ ਨੇ ਸਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਵਤਨਾਥ ਵਾਜੇ ਸੁਣ ਸੁਣਨ ਕਰੇ ਪ੍ਰਭ ਗਾਜੇ ਅਗੜੇ ਗੁਵਾਲ ਮਾਤ ਕੇ ਮਾਥੇ ਨਾਨਕ ਕੁਦਰੇ ਤਿਨਕੇ ਸਾਥੇ ਸਮਝੁਖ ਸੁਣ ਸੁਣ ਨਹੀਂ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟਕੇ ਬੈਰ ਭੈ ਸਭ ਰੇਣੇ ਅੰਮ੍ਰਿਤ ਨਾਮ ਸਾਧ ਸੰਗ ਲੈ ਸੋ ਪ੍ਰਸੰਨ ਭੈ ਗੁਰਦੈ ਪੂਰਨ ਹੋਏ ਸਹਿਬ ਕੀ ਸਾਹਿਬ ਆਲ ਜਿੰਦਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਣੋ ਸੁਨਾ ਕਹਿਤੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਨੇ ਵੀ ਕੇ ਬਿਮਾਰ ਪ੍ਰਭ ਕੀ ਸਤਮੀਤ ਸਾਵਧਾਨ ਏਕਾਗਰ ਸੀ ਸੁਖਮਣੀ ਸਹਿਜ ਗੁਮ ਗੁਰੂ ਨਾਮ ਜਿਸ ਮਨ ਮਸੇ ਸੋਧ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਸਭ ਲੋਇਆ ਸਭ ਤੇ ਉਜ ਪਾਏ ਅਸਥਾਨ ਪੂਰਨ ਹੋਏ ਹੁਣ ਜਾਣ ਹਰਦਮ ਖਾੜ ਚਲੀ ਜਨ ਸੋਏ ਨਾਨਕ ਸਿਹ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਾਮ ਨਿਦੇ ਬੁੱਧ ਗਿਆਨ ਸਰਵਤਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ ਤੁਮ ਇਸ਼ਨਾਨ ਚਾਰ ਪਦਾਰਥ ਗੁਣ ਪ੍ਰਗਾਸ ਸਭ ਕੇ ਮਤ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਕਵੇਤਾ ਸਮਦਰਸ਼ੀ ਏਕ ਦਿਸ਼ਟੇਤਾ ਫਲ ਤਿਸ ਜਨ ਕੇ ਮੁਖ ਭਾਣੇ ਗੁਰੂ ਨਾਨਕ ਨਾਮ ਵਚਨ ਮਨ ਸੁਣੇ ਇਹਨ ਦਾਨ ਜਪੇ ਮਨ ਕੋਏ ਸਭ ਜੁਗ ਮੈਂ ਤਾਕੀਕਾ ਤੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਨਾਮ ਗੋਬਿੰਦ ਭਗਤ ਕੇ ਮਨ ਵਿਸਰਾਨ ਕੋਟ ਵਰਾਜ ਸਾਧ ਸੰਗ ਮਿਟੇ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੇ ਮਸਤ ਕਰਮ ਪ੍ਰਭਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਣੇ ਲਾਇ ਪਰੇ ਤਿਸ ਜਨ ਆਵੇ ਹਰ ਭਉ ਚੀਤ ਜਨਮ ਮਰਤਾ ਕਾ ਦੁਖ ਨਿਵਾਰੇ ਦੁਲਭ ਦੇ ਤਤ ਕਾਲ ਉਧਾਰੇ ਨਿਰਮਲ ਸੋਭਾ ਅੰਮ੍ਰਿਤਾ ਕੀ ਬਾਣੀ ਏਕ ਨਾਮ ਮਨ ਮੈਂ ਸਮਾਣੇ
ਦੁਖ ਰੋਗ ਬਿਨ ਸੇ ਪੈ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ ਉੱਚਤਾ ਕੀ ਸੋ ਬਾਵਣੀ ਨਾਨਕ ਗੁਣ ਨਾਮ ਸੁਖ ਮਣੀ ਦੁਖ ਰੋਗ ਬਿਨ ਸੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਦੇ ਆ ਗਏ ਤੇਰੀ ਵਡਿਆਈ ਕੋਈ, ਤੇਰੇ ਬਾਣੇ ਸਰਦਾ ਸਤ ਸ੍ਰੀ ਅਕਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰ। ਗੁਰਬਾਣੀ ਕਹਿ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰ। ਸੁਖ ਅਟਲ ਗੁਰੂ ਸੇ ਸਹਿ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਅਵਨਾਸੀ ਜੀਵਨ ਕੋ ਦਾਤਾ, ਸਿਮਰ ਸਾਮਲ ਖੋਈ, ਗੁਣ ਨਿਦਾਨ ਭਗਤਨ ਕੋ ਵਰਤਨ, ਬਿਰਲਾ ਪਾਵੈ ਕੋਏ। ਅਵਿਨਾਸੀ ਜੀਵਨ ਕੋ ਦਾਤਾ, ਸਿਮਰਤ ਸਾਮਲ ਖੋਈ, ਗੁਣ ਨਿਦਾਨ ਭਗਤਨ ਕੋ ਵਰਤਨ, ਬਿਰਲਾ ਪਾਵੈ ਕੋਏ।

ਪਰ ਦਰੋਹੀ ਠਗ ਮਾਇਆ ਰਾਮ ਵੜ ਪਾਗੀ ਗੁਰ ਪਾਇਆ ਮੇਰੀ ਜਿੰਦੜੀਏ ਗੁਰਪੂਰੇ ਗਤ ਮਿਤ ਪਾਇਆ ਰਾਮ ਗੁਰ ਅੰਮ੍ਰਿਤ ਹਰ ਮੁਖ ਚੋ

सब मैं रहया समा।

Oh.

Hey, hey, hey, hey, hey, hey, hey.

Hey! Hey!

ਅਨਹਦ ਸ਼ਬਦ ਦਸਮ ਦੁਆਰ ਵੱਜਿਓ ਤੈ ਅੰਮ੍ਰਿਤ ਨਾਮ ਚੁਆਇਆ ਥਾ ਤੋਟ ਨਹੀਂ ਮਨ ਤ੍ਰਿਸ਼ਨਾ ਬੂਜੀ ਅਖੁੱਟ ਭੰਡਾਰ ਸਮਾਇਆ ਥਾ ਚਰਨ ਚਰਨ ਚਰਨ ਗੁਰ ਸੇਵੇ

ਸਤਿਗੁਰ ਦੀ ਖਾਤਰ ਆਖ।

हर संती।

Bye.

ਸੋਹਣੀ ਛੱਡਿਆ ਮਾਇਆ ਸੁਹਾਵੜਾ ਧਨ ਸੰਤਿਆ ਨਾਮ ਪਾ ਜਿਨ ਕੋ ਪੂਰਾ।

0: अग्न सागर विकराला,
1: अग्न सागर विकराला,
0: अग्न सागर

நானுக்கு கோ

कर कृपा कृपाल आपे बख्शने सदा सदा जपी तेरा नाम सतगुर पाए।

ਸਿਰ ਦੁੱਖਾਂ ਕੇ ਦੁੱਖ ਦੇਗੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਗੁਰਵਣ ਤ੍ਰਿਣ।